सफल मूरत सफल ओ घड़ी कित रसना।

0: ભગવાન
1: રામચંદ્રની ભી ચુગી વિચ પહોંચે ભગવાન જી ના રહા તું આયો ના રહા તું મેં સદકે જા કુછ અદાસ છાયા પીલણી ને ત્રેતા યુગ દે માલિક ભગવાન રામચંદ્ર જી બેઠ ગયે મહારાજ મેં ગરીબણી તે બખ્શિશ કીતી હૈ ને ਨਹੀਂ ਪੀਰਣੀ ਤੇਰੇ ਪਿਆਰ ਤੇਰੀ ਜੇ ਪੀਲਣੀ ਭੁੱਖ ਲੱਗੀ ਹੈ ਆਖੋ ਸ੍ਰੀ ਵਾਲ ਪੀਲਣੀ ਡਾਢੀ ਭੁੱਖ ਲੱਗੀ ਕੁਝ ਖਿਲਾ ਰੱਬ ਨੂੰ ਬੜੀ ਭੁੱਖ ਲੱਗੀ ਬਾਬਾ ਜੀ ਕਲੇਰਾਂ ਵਾਲੇ ਬਾਬਾ ਜੀ ਬਾਬਾ ਆਨੰਦ ਸਿੰਘ ਜੀ ਮਹਾਰਾਜ प्राप्ति वाले महापुरुष नाम जपके नाम दी प्राप्ति नाम जपना होर चीज है नाम दी प्राप्ति हो जेड़े परमार्थ दे राह ते तुरे नु भाई उना दे भी चरण चुमी है तुरे ता हन जेड़ा तुरे है ओही पहुंचण दी आस रख सकदा है कदे ना कदे सी ते जेड़ा परमार्थ दे रहा ते तुरया ही नहीं है वो पहुंच किवें सकदा गली बाती तो पहुंचया नहीं जांदा भाई गुरदास जी ने लिखे है पूछ तो है पधक से मार्ग ना धरे पग प्रीतम के देश कैसे बातन से जाइए गल्ला नाल आजकल दी दुनिया गल्ला नाल ज्ञान चाहुंदी है ਪਰ ਬਈ ਮਹਾਂਪੁਰਸ਼ਾਂ ਦਾ ਕਥਨ ਹੈ ਗੱਲਾਂ ਨਾਲ ਗਿਆਨ ਨਹੀਂ ਮਿਲਦਾ ਗਿਆਨ ਨਾ ਗਲੀ ਢੂੰਡੀਏ ਕਥਨਾ ਕਰੜਾ ਸਾਰ ਇਹ ਤੋਂ ਬੜੀ ਕਰੜੀ ਮੰਜ਼ਲ ਹੈ ਔਖੀ ਘਾਟੀ ਪਰ ਜਿਹੜੇ ਤੁਰ ਪੈਂਦੇ ਹਨ ਤੇ ਕਰਦੇ ਹਨ ਸਾਈਂ ਦੇ ਮਿਲਣ ਦੇ ਕਰਮ ਚੰਗੇ ਫਿਰ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਗਿਆਨ ਨਾ ਗਲੀ ਢੂੰਡੀਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਕਰਮ ਕਰ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸਾਨੂੰ ਭਾਈ ਚੰਗੇ ਕਰਮਾਂ ਦੀ ਪ੍ਰਾਪਤੀ ਹੋ ਜਾਂਦੀ ਕਈ ਕਹਿੰਦੇ ਜੀ ਸੰਤਾਂ ਦੀ ਮਹਾਂਪੁਰਸ਼ਾਂ ਦੀ ਸੰਗਤ ਕੀਤੀਆਂ ਕੀ ਮਿਲਦਾ ਤੇ ਬਾਬਾ ਜੀ ਕਹਿੰਦੇ ਸਨ ਕਿਹੜੀ ਵਸਤੂ ਨਹੀਂ ਮਿਲਦੀ ਆਖੋ ਸ੍ਰੀ ਵਾਹਿਗੁਰੂ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਕਿਹੜੀ ਵਸਤੂ ਨਹੀਂ ਮਿਲਦੀ ਚਾਰ ਪਦਾਰਥ ਜੇ ਕੋ ਮੰਗੇ ਫਿਰ ਹਜ਼ੂਰ ਕਹਿੰਦੇ ਸਾਧ ਜਨਾ ਕੀ ਸੇਵਾ ਲਈ ਧਰਮ ਅਰਥ ਕਾਮ ਮੋਕਸ਼ ਫਰੀਦ ਨੂੰ ਵੀ ਪਤਾ ਲੱਗਾ ਸੀ ਕਿ ਕੋਈ ਮਾਤਾ ਹੈ ਉਹ ਦੱਸ ਲੈਂਦੀ ਹੈ ਅੱਜ ਰੱਬ ਤੁੱਠਾ ਹੈ ਅੱਜ ਰੱਬ ਰੁੱਸ ਗਿਆ ਹੈ ਚਲੋ ਮਨਾ ਉਸ ਮਾਤਾ ਕੋਲ ਚਲੀਏ ਮੈਂ ਰੱਬ ਨੂੰ ਮਨਾਉਣ ਵਾਸਤੇ ਰੱਬ ਨੂੰ ਰਿਝਾਉਣ ਵਾਸਤੇ ਕਈ ਕਰਮ ਕੀਤੇ ਹਨ ਪਰ ਅਜੇ ਜ਼ਿਆਰਤ ਨਹੀਂ ਹੋਈ ਕੀ ਉਹ ਸ਼ਿੰਗਾਰ ਮਿਲਣ ਕੇ ਤਾਂ

0: सखी काजल हार तमोल सबो किछ साजिया सोला किए सिंगार के अंजन पाजिया जे घर आवे कंत सबो किछ पाइए हरे हां कंते बाज सिंगार सब बिरथा जाइए। पंजे पातशाह धन गुरु अर्जुन देव दाता जे साई घर नहीं आया ता सिंगार किस देखे ते गुरु नानक दा प्यार अंदर आके नहीं वसया ता दुनियावी पदार्थ किसे लिखे नहीं किसे लिखे हरी दे दिल च खिच पई लबदा लबदा इस माता कोल पहुंच गया। आ बेटा फरीद अज किवें आए मां मैं सुने तू दस देंदी है अज रब तुठा है या अज रब रुस गया मैनू भी दस रब नू मनाण वास्ते कई तरह दियां गालना गालियां पर मेरा साईं अजे नहीं मनीजिया रुसिया फिरदा है पर तू दस। तो इस माता ने किया बेटा फरीद बैठ जा बैठ गया। तो माई प्राप्ति वाली सी प्राप्ति वाली बाबा जी बचन कर रहे सन भाई गुणा दा पूजन गुणा दा पूजन कई माइया ऐसिया उच्च जीवन वालियां सिमरन वालियां जिन्हां दे दर्शन कीतिया चेते आउंदा है सतनाम सूरबीर माता भागो वर्गी ए भी इहो जी कहन लगी फरीद की पुछदा है मां मैनू ए दस वे रब टुटदा किवें। इस माई ने कहा फरीद जिस दिन किसे साई दे प्यार वाले दे दर्शन हो जाए किसे बख्शे रूह दे दर्शन हो जाए किस दिन खुदा परस दे दर्शन हो जाण साई दे चरणा नाल जिसका मन जुड़िया फरीद जिस दिन उस महापुरुष दे दर्शन हो जाण तू समझ लै के अज मेरे उत्ते रब तुठा है आखो श्री वाहे रब तुठे दी निशानी रब तुठे दी ओए किरपाल स्वामी मेरे स्वामी किरपाल हो गया तो दिता की हजूर फरमाउंदे ने होए किरपाल स्वामी मेरे संता संग चाहे वो त्यागी है चाहे गृहस्थी है ग्रस्त मैं चिंत उदास अहंकार नरक स्वर्ग फिर अवतार चाहे किस कर्म बाबा जी बख्शिश कर दे सन भाई ए तो दात है जिसनु मिल जाए तो समझिए अज रब तुठ है रब तुठे दी ए निशानी संता संग विहारे। अच्छा मां साईं दे प्यारियां दे दर्शन होए लाभ की होया इस माई ने कहा तीन लाभ प्राप्त होंदे पहला ता बख्शियां रूहां दे दर्शन करके जीवन च ठंड पै जांदी उठ फरीदा गवन कर दुनिया वेखण जा मत कोई बख्शिया तुद मिले तू भी बख्शिया जा दर्शन करके साध के संग नहीं किच काल दर्शन पेटत होत निहाल किसे माया तारी दे दर्शन करो न ओदी अमीरत दा असर पैंदा है मन चंगी कार सूट चंगा पाया है हथ दे विच चंगी अंगूठी पाई है हीरे वारी ते ओदी अमीरत दा असर पैंदा है पर ए अमीरत ए झूठी अमीरत ए सदा रहण वाली नहीं दुनियावी तन ए असर रहन वाला नहीं हजूर कहना काचा धन संचे मूर गवार जिसने इस तन नु सब कुछ समझ इस तन दा खंडन नहीं है ए ना कोई समझे पर प्यारी साध संगत निर्वाह मात्र बाबा जी कहंदे सन इस दी भी लोड़ है पर असलियत भी तो सच्चे धन दी लोड़ है। इस तन नु पानी डोब देंदा है अग साड़ देंदी है चोर चुक ले जांदा है पर जिन को सच्चा तन है इस तन को तस्कर जो ये न साके ना उचक्का ले जाए इन कोई चुक नहीं अगन दहे पवन नहीं मगन तस्कर नेड़ ना आवे राम नाम धन कर संचौनी सो धन कतो न जावे हमरा धन माधो गोविंद धरनी धर कबीर जी कहंदे ने ए है सार धन कही है जिन्हां कोल ए तन है ना ਉਹਨਾਂ ਦੇ ਦਰਸ਼ਨ ਕੀਤੀਆਂ ਵੀ ਅਸਰ ਪੈਂਦਾ। ਕਿਹੜੀ ਚੀਜ਼ ਦਾ? ਇਹ ਸੱਚਾ ਧਨ ਹੈ, ਨਾਮ ਰੂਪੀ ਉਹਨਾਂ ਨੇ ਜਪਿਆ, ਮਹਾਂਪੁਰਸ਼ਾਂ ਨੇ ਹਿਰਦੇ ਤੇ ਬਿਠਾਇਆ ਨਾਮੀ ਨੂੰ। ਜਿਸ ਵੇਲੇ ਉਹਨਾਂ ਦੇ ਦਰਸ਼ਨ ਕਰਦੇ ਆ, ਚੇਤੇ ਆਉਂਦਾ ਸਤਨਾਮ, ਆਵੇ ਸਾਹਿਬ ਚਿੱਤ, ਚਿੱਤ ਆਉਂਦਾ। ਕਿਸ ਤਰ੍ਹਾਂ ਚਿੱਤ ਆਉਂਦਾ ਹੈ? ਹਜ਼ੂਰ ਕਹਿੰਦੇ ਆਵੇ ਸਾਹਿਬ ਚਿੱਤ, ਤੇਰੀਆਂ ਭਗਤਾਂ ਡਿੱਠਿਆ, ਤੇਰੀਆਂ ਭਗਤਾਂ ਡਿੱਠਿਆ। ਫਰੀਦ ਪਹਿਲਾ ਲਾਵੇ, ਦੂਜਾ ਲਾ ਮਹਾਂਪੁਰਸ਼ਾਂ ਦੇ ਬਚਨ ਸੁਣ ਲੈ, ਕਮਾਈ ਵਾਲੇ ਬਚਨ, ਪਰਮੇਸ਼ਰ ਪ੍ਰੇਰਣ ਬਚਨ। ਬਾਬਾ ਜੀ ਕਹਿੰਦੇ ਸਨ ਜਿਹੜੇ ਮਹਾਂਪੁਰਸ਼ਾਂ ਦੇ ਬਚਨ ਹੁੰਦੇ ਨੇ ਉਹ ਪਰਮੇਸ਼ਰ ਪ੍ਰੇਰਣ ਹੁੰਦੇ ਆ। ਜਿਉਂ ਜਿਉਂ ਬਚਨ ਸੁਣੀਏ ਮਨ ਪਰਮੇਸ਼ਰ ਨਾਲ ਜੁੜਦਾ ਜਾਂਦਾ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਨਤ ਕੁਮਾਵਤ ਹੋਤ ਉਧਾਰ, ਆਪ ਤਰ੍ਹਾਂ ਲੋਕਾਂ ਨੂੰ ਸੁਧਾਰ। ਇਹ ਦੂਜਾ ਲਾਭ। ਤੇ ਤੀਜਾ ਲਾਭ ਫਰੀਦ ਇਹ ਹੈ ਕਿ ਫਿਰ ਹੱਥੀ ਮਹਾਂਪੁਰਸ਼ਾਂ ਦੀ ਸੇਵਾ ਕਰ ਲਈ। ਆਖੋ ਸੇਵਾ, ਕਬੀਰ ਸੇਵਾ ਕੋ ਦੋ ਭਲੇ। ਕਬੀਰ ਜੀ ਨੇ ਨਿਰਣਾ ਕਰ ਦਿੱਤਾ ਜੇ ਸੇਵਾ ਕਰਨੀ ਹੈ ਨਾ ਤਾਂ ਦੋ ਦੀ। ਮਹਾਰਾਜ ਕਿਹਨਾਂ ਕਿਹਨਾਂ ਦੀ? ਤਾਂ ਕਬੀਰ ਜੀ ਲਿਖਦੇ ਨੇ, ਕਬੀਰ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ। ਤਾਂ ਕਿਸੇ ਨੇ ਕਿਹਾ ਮਹਾਰਾਜ ਭਗਤ ਜੀ ਰਾਮ ਦੀ ਸੇਵਾ ਤਾਂ ਕਰੀਏ, ਕਿਉਂਕਿ ਰਾਮ ਨਾਲ ਮਿਲਣਾ ਹੈ, ਉਸ ਤੋਂ ਵਿਛੜੇ ਆ, ਆਪਣੇ ਕੀਤੇ ਕਰਮਾਂ ਅਨੁਸਾਰ ਉਹਨੂੰ ਮਿਲਣਾ ਹੈ, ਉਹਦੀ ਤੋਂ ਸੇਵਾ ਕਰੀਏ। ਪਰ ਸੰਤਾਂ ਦੀ ਸੇਵਾ ਕਿਉਂ ਕਰੀਏ? ਤਾਂ ਕਬੀਰ ਜੀ ਕਹਿੰਦੇ ਇਸ ਵਾਸਤੇ ਕਰਨੀ ਹੈ ਸੰਤਾਂ ਦੀ ਸੇਵਾ ਕਿ ਉਸ ਰਾਮ ਦੀ ਪ੍ਰਾਪਤੀ ਵਾਸਤੇ, ਉਸ ਸਾਈਂ ਦੀ ਪ੍ਰਾਪਤੀ ਵਾਸਤੇ ਜਪਣਾ ਪਏਗਾ ਸਤਨਾਮ ਸ੍ਰੀ ਵਾਹਿਗੁਰੂ। ਤੇ ਉਹ ਨਾਮ ਸਾਨੂੰ ਕੌਣ ਜਪਾਣਗੇ? ਕਿਉਂਕਿ ਨਾਮ ਇੱਕ ਨਾਮੀ ਦੇ ਮਿਲਣ ਦਾ ਸਾਧਨ ਹੈ, ਹੋਰ ਕੋਈ ਸਾਧਨ ਨਹੀਂ। ਕਹੋ ਨਾਨਕ ਇਹ ਤਤ ਵਿਚਾਰਾ ਬਿਨਾਂ ਭਜਨ। ਇੱਕ ਵਾਰੀ ਬਾਬਾ ਜੀ ਇੱਥੇ ਨਾਨਕ ਸਰ ਦੀਵਾਨ ਲੱਗਾ ਸੀ ਛਾਮਾਂ ਦਾ, ਤੋ ਰਾਗੀ ਸਿੰਘਾਂ ਨੇ ਧਾਰਨਾ ਪੜ੍ਹੀ, ਬਿਨ ਹਰ ਭਜਨ ਨਹੀਂ ਛੁਟਕਾਰਾ, ਦੇਖ ਲੈ ਵਿਚਾਰ ਕਰਕੇ। ਭਾਈ ਸੰਤਾ ਸਿੰਘ ਜੀ ਰਾਗੀ ਹੁੰਦੇ ਸਨ ਵੱਡਿਆਂ ਬਾਬਿਆਂ ਵੇਲੇ, ਬਾਬਾ ਜੀ ਬਿਰਾਗਨ ਲਗਾ ਕੇ ਬੈਠੇ ਸਨ, ਬਿਰਾਗਨ ਰੱਖ ਦਿੱਤੀ, ਕਹਿਣ ਲੱਗੇ ਰਾਗਾ ਸਿੰਘ ਕੀ ਪੜਿਆ ਜੀ? ਬਾਬਾ ਜੀ ਬਿਨ ਹਰ ਭਜਨ ਨਹੀਂ ਛੁਟਕਾਰਾ, ਦੇਖ ਲੈ ਵਿਚਾਰ ਕਰਕੇ। ਬਾਬਾ ਜੀ ਕਹਿਣ ਲੱਗੇ ਦੇਖ ਲੈ, ਆਖੋ ਸ੍ਰੀ ਵਾਹਿਗੁਰੂ। ਅਜੇ ਦੇਖਣ ਦੀ ਗੁੰਜਾਇਸ਼ ਹੈ? ਅਜੇ ਸੋਚਣ ਦੀ ਗੁੰਜਾਇਸ਼ ਹੈ? ਨਹੀਂ ਬਾਈ, ਉਹ ਤਾਂ ਸੋਚ ਵਿਚਾਰ ਸਭ ਕੁਝ ਸਾਡੇ ਬਾਪੂ ਨੇ ਕਰ ਦਿੱਤੀ ਹੈ, ਹੁਣ ਸਾਨੂੰ ਸੋਚਣ ਦੀ ਲੋੜ ਨਹੀਂ, ਸਾਨੂੰ ਵਿਚਾਰ ਕਰਨ ਦੀ। ਬਾਬਾ ਜੀ ਕਹਿਣ ਲੱਗੇ ਜਿਤਨਾ ਸਮਾਂ ਵਿਚਾਰ ਕਰਾਂਗੇ ਉਹ ਸਮਾਂ ਜਾਇਆ ਜਾਏਗਾ, ਕਿਉਂਕਿ ਮਾਲਕ ਨੇ ਪਹਿਲਾਂ ਹੀ ਵਿਚਾਰ ਕਰ ਦਿੱਤੀ ਆ। ਉਹ ਕਿਹੜੀ? ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਹੁਣ ਅਸੀਂ ਕਿਉਂ ਵਿਚਾਰ ਕਰੀਏ? ਤਾਂ ਬਾਬਾ ਜੀ ਕਹਿਣ ਲੱਗੇ ਪੜ੍ਹੋ ਕਿ ਬਿਨ ਹਰ ਭਜਨ ਨਹੀਂ ਛੁਟਕਾਰਾ, ਦੇਖਿਆ ਵਿਚਾਰ ਕਰਕੇ। ਪਹਿਲਾਂ ਹੀ ਵਿਚਾਰ ਹੋਇਆ ਪਿਆ, ਪਦਾਰਥ ਤੋਂ ਪਹਿਲਾਂ ਹੀ ਤਿਆਰ ਹੋਇਆ ਪਿਆ, ਹੁਣ ਕੀ ਵਿਚਾਰ ਕਰ। ਪਿਆਰੀ ਸਾਧ ਸੰਗਤ, ਇਹ ਜੁਗਤੀਆਂ ਮਹਾਂਪੁਰਸ਼ਾਂ ਤੋਂ ਮਿਲਦੀਆਂ, ਜੁਗਤੀ ਨਾਲ ਹੀ ਸਾਰਾ ਕੰਮ ਚੱਲਦਾ ਹੈ। ਹਰ ਇੱਕ ਚੀਜ਼ ਦੀ ਜੁਗਤੀ ਹੈ, ਨਾਮ ਜਪਣ ਦੀ ਵੀ ਜੁਗਤੀ, ਤਾਂ ਤਾਂ ਸੰਗਤ ਕਰਦੀ ਹੈ। ਮਿਲ ਜਾਣ ਦਰਸ਼ਨ ਕਰਕੇ ਮਨ ਠਰਦਾ ਹੈ, ਕੋਈ ਜੁਗਤੀ ਮਿਲ ਜਾਏਗੀ। ਮਹਾਂਪੁਰਸ਼ਾਂ ਕੋਲ ਪਰਮਾਰਥ ਦੀਆਂ ਕੁੰਜੀਆਂ ਹਨ, ਪਰ ਉਸ ਮਹਾਂਪੁਰਸ਼ ਕੋਲ ਹੁੰਦੀਆਂ ਹਨ ਜਿਹੜਾ ਪ੍ਰਵਾਨ ਹੋ ਗਿਆ, ਜਿਹੜਾ ਪ੍ਰਵਾਨ ਹੋ ਗਿਆ। ਬਾਪੂ ਕਿਹੜੇ ਬੱਚੇ ਨੂੰ ਕੁੰਜੀਆਂ ਦਿੰਦਾ? ਨਲਾਇਕ ਨੂੰ ਨਹੀਂ ਦਿੰਦਾ। ਨਲਾਇਕ ਕੌਣ ਹੈ ਜਿਹਨੇ ਬਾਪੂ ਦਾ ਹੁਕਮ ਨਹੀਂ ਮੰਨਿਆ? ਉਹ ਵੀ ਪੁੱਤਰ। ਜਿਹੜਾ ਲਾਇਕ ਹੈ ਨਾ, ਉਹਨੂੰ ਖਜ਼ਾਨੇ ਦੀਆਂ ਚਾਬੀਆਂ ਦੇਣਾ, ਪਤਾ ਹੈ ਵੀ ਇਹ ਫਜ਼ੂਲ ਖਰਚੀ ਨਹੀਂ ਕਰਦਾ, ਮੇਰਾ ਧਨ ਬਰਬਾਦ ਨਹੀਂ ਕਰੇਗਾ, ਸਾਂਭ ਕੇ ਰੱਖੇਗਾ, ਉਲਟਾ ਵਾਅਦਾ ਕਰਦੇ। ਜਿਹੜਾ ਪਰਮਾਰਥ ਦਾ ਧਨ ਮੇਰੇ ਧਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਗੁਰਮਤ ਹੈ, ਜੋ ਦੁਨੀਆਂ ਨੂੰ ਵੰਡਿਆ ਮੇਰੇ ਗੁਰੂ ਨਾਨਕ ਨੇ, ਬਈ ਇਹਦੀਆਂ ਕੁੰਜੀਆਂ ਮਹਾਂਪੁਰਸ਼ਾਂ ਕੋਲ ਹਨ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਪੂੰਜੀ। ਗੁਰਮਤ ਦੀ ਪੂੰਜੀ ਕੀ ਹੈ? ਗੁਰਬਾਣੀ। ਗੁਰਬਾਣੀ ਗੁਰੂ ਹੈ, ਗੁਰੂ ਹੀ ਬਾਣੀ ਹੈ। ਜਿਸ ਦੀ ਹਜ਼ੂਰੀ ਚ ਬੈਠੇ ਹੋ, ਜਿਸ ਬਾਣੀ ਦਾ ਅੰਮ੍ਰਿਤ ਪੀ ਰਹੇ ਹੋ, ਜਿਸ ਬਾਣੀ ਨਾਲ ਜੁੜ ਕੇ ਭਾਈ ਬਾਣੀ ਵਾਲੇ ਦੇ ਦਰਸ਼ਨ ਹੁੰਦੇ ਹਨ, ਇੱਕ ਵਾਰੀ ਮੱਥਾ ਟੇਕੋ ਸ੍ਰੀ ਗ੍ਰੰਥ ਸਾਹਿਬ ਦੇ ਕੇ। ਗੁਰਮੁਖ ਅਨਹਦ ਬਾਣੀ ਪੂੰਜੀ, ਸਾਡੀ ਪੂੰਜੀ ਬਾਣੀ ਹੈ, ਸਾਡਾ ਜੀਵਨ ਹੀ ਬਾਣੀ ਹੈ। ਸਿੱਖ ਜਿਹੜਾ ਬਾਣੀ ਤੂੰ ਵਿਛੜ ਗਿਆ ਉਹ ਗੁਰੂ ਤੂੰ ਵਿਛੜ ਗਿਆ, ਜਿਹੜਾ ਗੁਰੂ ਤੂੰ ਵਿਛੜ ਗਿਆ ਭਾਈ ਪਰਮੇਸ਼ਰ ਤੇ ਭੁੱਲਿਆ। ਵਿਆਪਨ ਸਭੇ روگ وے مکھ ہوئے رام تے پھر لگن جنم جنما دے وی جوک پے جنم تو کبھی جی کہنے لگے اس واسطے مہاپرشاں دی سیوا کرنی ہے کیونکہ نام دے صدقے نامی ملے گا تے جڑے مہاپرشاں نا کبھی سیوا کو دو بھلے ایک سنت کرام رام جو داتا مکت کا اور وہ ایویں مکتی نہیں دیندا देंदा है जिस दा नाम जपिए ते नाम कौन जपाणगे राम जो दाता मुक्त का संत जपावे नाम बाबा जी वचन करदे सन रब बेशक रुस जावे परवाह ना कर रब बेशक रुस जावे ता रुस जावे पर रब दे प्यारे ना रुस ये रब दे प्यारे नाल बनाईए ता रब ही रीज पवेगा फरीद ए तीजा फल है दर्शन कीते मन ठरिया बचन सुने मन भी मैल उतरी ते हथी सेवा कीती ओ शरीर भी सफल हो गया ते मां रब रुस भी जांदा है हां पुत्र रुस जांदा है किस तरह तो इस माई ने कहा जिस दिन किसी जीवन वाले दे दर्शन हो जान उस दिन समझी अज रब टुटा है ते जिस दिन किसी सागत पुरुष दे दर्शन हो जान समझ लो अज रब रुस गया आखो श्री वाहेगुरु ताकत पुरुष वो कौन है जो रब तो टुटा हुआ है निगुरा पुरुष निगुरा पुरुष जिथे बह जाता है धरती सड़ जाती है धरती वो ताकत पुरुष आप सच नाल नहीं जुड़ता जेड़े जुड़ते उन्होंने निंदा करता है वो ताकत है जो गुरु नु छड़ के आप कुछ बन बैंदा है वो ताकत आप क्यों बनी मैनु याद आया है जिला लाहौर पत्तों की तहसील जंगल विच बाबा जी ने बख्शिश दी थी चलार पिंड सी नाल माझे दिया संगता ने बेनती की थी बाबा जी इथे भी गुरु नानक दे नाम दा चट्टा दे सत बचन कीर्तन शुरू होया बड़िया संगत दूरों दूर जंगल विच मंगल लग जांदे सन जिथे जांदे सन बाबा पूर्णमाशी आ गई पूर्णमाशी दा खास समागम हुंदा संगत बेंत आई संगियां ने किया बाबा जी सारे दा ये विचार है कि आप उच्ची थां ते बैठो आखो श्री वाहेगुरु उच्ची थां तको प्यारी सात संगत ए प्राप्ति दे साधन प्राप्ति दा नमूना है आप उच्ची थां ते बैठो ता जो सारी संगत नूं दर्शन हो जाए ते बाबा जी धरती पुट के नीवे बैंदे धरती नूं पुट लेना नीवा बैठना ते कहना भाई नीवे बैठांगे गुरु नानक दियां संगतां आउणगियां कोई बख्शी रूह आ जाएगी ओदे चरणां दी धूड़ी पवन देवता उड़ा के साडे उत्ते सिर देवेगा साडा भी उधार हो जाएगा इतनी निवरता आप एक निको इतनी निवर संगतां ने जे सिरे बेनती की थी बाबा जी कहन लगे गुरसिखो की किया जे उच्चे बैठी है हां बाबा जी साडी इच्छा है बाबा जी कहन लगे गुरु ग्रंथ साहब दे सामने उच्चे की बन के बैठे आखो श्री सतगुरु दी हाजरी विच उच्चे की बन के बैठे असि तां गुरु नानक दे गोले हैं झाड़ू बरदार असि गुरु नानक दे कुत्ते उच्चे किस तरह बैठे ये नहीं हो सकता तो प्यारी सात संगत आखिरकार संगत दी भी बेनती सी बाबा जी कहन लगे फिर बाहर प्रकाश करो श्री गुरु साहब दा तखत पोश दे उत्ते कहन लगे सतगुरां दी हजूरी च बह जावांगे आखो श्री भाई ताबिया बह जावां ए तो हो सकदा है गुरु ग्रंथ साहब दे सामने उच्चे किवें बह जाइए मालिक दे सामने नौकर किवें बह जाए कितनी गुरु प्यारे भाई करतार सिंह जी मैनु बचन सुनाया है महापुरुषां दा पूर्णमासी का समा बाबा जी की बरसी मनाई गई महापुरुष क्रीचो वाले बैठे हैं दर्शन हो रहे हैं चित बड़ा प्रसन्न है कहन लगे उन्होंने वास्ते आसन बिछा दिता अपने घर संगत बैठी थी कीर्तन हो रहा था कृपा कीती दर्शन होए बेनती कीती महाराज उथे बहने कहन लगे करतार सिंह पहला आसन चुक आखो श्री वाहेगुरु चुक रहे महाराज बैठ जाओ कहन लगे नहीं मालिक दे सामने किस तरह बह जाइए गुरु नानक दे सामने किस तरह बह जाइए भाई जी सिख सिख ही है ना बाबा जी बचन करदे सन सिख अमीर बन गया तां भी सिख ਰਾਜਾ ਬਣ ਗਏ ਤਾਂ ਵੀ ਸਿੱਖ, ਸੰਤ ਬਣ ਗਏ ਤਾਂ ਵੀ ਸਿੱਖ। ਬਾਬਾ ਜੀ ਕਹਿੰਦੇ ਸਮਝੇ ਰੱਬ ਵੀ ਬਣ ਜਾਵੇ ਤਾਂ ਵੀ ਸਿੱਖ। ਆਖੋ ਸ੍ਰੀ ਵਾਹਿਗੁਰੂ। ਸਿੱਖ ਸਿੱਖੀ ਹੈ, ਸਿੱਖਣ ਚ ਸੁੱਖ ਹੈ ਪਿਆਰੀ ਸਾਧ ਸੰਗਤ, ਸਿੱਖਣ ਚ ਸਾਰੇ ਪਦਾਰਥ ਹਨ। ਤੇ ਜਿਹੜਾ ਕਹਿੰਦਾ ਨਾ ਮੈਂ ਸਿੱਖ ਲਿਆ, ਹਜ਼ੂਰ ਕਹਿੰਦੇ ਨੇ ਸੋ ਅਜਾਨ ਕਹੇ ਮੈਂ ਜਾਣਾ, ਉਹ ਅਜਾਨ ਹੈ। ਸੋ ਅਜਾਨ ਕਹੇ ਮੈਂ ਜਾਣਾ, ਜਾਣਨ ਹਾਰ ਨਾ ਚਾਹਨਾ, ਉਹ ਅਜਾਨ। ਮਹਾਂਪੁਰਸ਼ ਕਹਿਣ ਲੱਗੇ ਕਰਤਾਰ ਸਿੰਘ ਇਹ ਚੁੱਕਦੇ ਆਸਨ, ਸਤਿਗੁਰੂ ਦੀ ਹਜ਼ੂਰੀ ਚ ਬੈਠਾ। ਕਰਤਾਰ ਸਿੰਘ ਕਹਿਣ ਲੱਗੇ ਅਸੀਂ ਇਹ ਕੱਪੜਾ ਚੁੱਕ ਦਿੱਤਾ, ਮਹਾਰਾਜ ਹੁਣ ਆ ਜਾਓ। ਕਹਿਣ ਲੱਗੇ ਨਹੀਂ, ਸਾਡੇ ਮਨ ਨੂੰ ਸ਼ਾਂਤੀ ਨਹੀਂ ਆਏਗੀ ਜੇ ਗੁਰੂ ਦੇ ਅਧ ਵਿੱਚ ਬੈਠਾਂਗੇ, ਗੁਰੂ ਦੀ ਮਿਹਰ ਆਏਗੀ। ਹਾਲਾਂਕਿ ਮੈਂ ਪਹਿਲੀ ਵਾਰੀ ਦਰਸ਼ਨ ਕੀਰਤਨ ਸਰੋਤ ਸੁਣੀ, ਸਟੀਮਰ ਦੇ ਅੰਦਰ ਜਹਾਜ਼ ਦੇ ਵਿੱਚ ਹੀ ਸੁਣੀ ਸੀ ਸਰੋਤ ਮਹਾਂਪੁਰਸ਼ਾਂ ਦੀ। ਉਸ ਵੇਲੇ ਮਨ ਦੇ ਅੰਦਰ ਕੋਈ ਪਿਆਰ ਦੀ ਚਰਨਾਟ ਛਿੜੀ ਸੀ, ਕਿਉਂ ਨਾ ਛਿੜੇ ਭਾਈ, ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦਾ ਪਿਆਰ ਹੈ। ਤਿਸ ਕੀ ਸੋਏ ਸੁਣੀ ਮਨ ਹਰਿਆ, ਆਸਨ ਚੁੱਕ ਦਿੱਤਾ ਬੈਠ ਕੇ। ਜਿਹਨੇ ਗੁਰੂ ਦਾ ਅਦਬ ਕੀਤਾ ਪਿਆਰਿਓ, ਯਾਦ ਰੱਖੋ ਉਹਦਾ ਦੁਨੀਆ ਅਦਬ ਕਰੇਗੀ। ਜਿਹਨੇ ਸਤਿਗੁਰ ਪੁਰਖ ਮਨਾਇਆ ਤੇ ਨਾ ਪੂਜੇ, ਸਭ ਕੁਝ ਉਹਨੂੰ ਦੁਨੀਆ ਪੂਜੇਗੀ, ਪਰ ਉਹ ਆਪਣੀ ਪੂਜਾ ਨਹੀਂ ਕਰਾਉਂਦੇ। ਉਹ ਕਹਿੰਦੇ ਵੀ ਗੁਰੂ ਨਾਲ ਜੁੜੋ। ਇਹ ਹੈ ਗੁਰੂ ਨਾਨਕ ਦੇ ਸੰਤਾਂ ਦਾ ਜੀਵਨ, ਤੇ ਜਿਹੜਾ ਆਪਣੀ ਪੂਜਾ ਕਰਾਉਂਦਾ ਹੈ, ਯਾਦ ਰੱਖੋ ਉਹ ਗੁਰੂ ਨਾਨਕ ਦਾ ਸੰਤ ਨਹੀਂ। ਆਖੋ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦਾ ਸੰਤ ਸਾਨੂੰ ਗੁਰੂ ਨਾਨਕ ਨਾਲ ਜੋੜੇ, ਗੁਰੂ ਨਾਨਕ ਮਹਾਂਪੁਰਸ਼। ਉਹ ਪਿਆਰੀ ਸਾਧ ਸੰਗਤ, ਬਾਬਾ ਜੀ ਕਹਿਣ ਲੱਗੇ ਕੀ ਉੱਚੇ ਕਿਸ ਤਰ੍ਹਾਂ ਬਹਿ ਜਾਈਏ, ਕੀ ਬਣ ਕੇ ਬਹੀ ਸਤਿਗੁਰੂ ਦੀ ਚਾਵੇ ਆ ਬੇਟ। ਤਾਂ ਪਿਆਰੀ ਸਾਧ ਸੰਗਤ, ਇਹ ਪ੍ਰਾਪਤੀ ਦੇ ਲੱਖਣ, ਜੇ ਜੀਵਨ ਵਾਲੇ ਮਿਲ ਗਏ ਤਾਂ ਜੀਵਨ ਸਫਲ, ਤੇ ਫਰੀਦ ਜੇ ਕੋਈ ਮਨਮੁਖ ਮਿਲ ਗਿਆ, ਸਾਗਤ ਪੁਰਸ਼ ਮਿਲ ਗਿਆ, ਰੱਬ ਤੋਂ ਟੁੱਟਾ ਹੋਇਆ, ਫਿਰ ਉਹਦੇ ਦਰਸ਼ਨ ਕੀਤੇ, ਅਰੂੜੀ ਦੇ ਕੋਲੋਂ ਲੰਘ ਜਾਓ ਨਾ ਬਦਬੂ ਮਿਲਦੀ। ਸਾਕਤ ਪੁਰਸ਼ ਦਾ ਜੀਵਨ ਹੀ ਐਸਾ, ਕੋਲੋਂ ਲੰਘ ਜਾਓ ਨਾ ਬਚਨ ਹੀ ਐਸਾ ਨਿਕਲੇਗਾ। ਫਰੀਦ ਉਹਦੇ ਦਰਸ਼ਨ ਹੋ ਜਾਣ ਤਾਂ ਸਮਝੀਏ ਅੱਜ ਰੱਬ ਰੁਸ ਗਿਆ। ਫਿਰ ਕੀ ਕਰੀਏ, ਅਰਦਾਸ ਕਰੀਏ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਸਹੀ ਗੁਰੂ ਪਿਆਰੇ ਮਹਾਂਪੁਰਸ਼ ਮਿਲ, ਜਿਨ੍ਹਾਂ ਮਿਲਿਆ ਚੇਤੇ ਆਵੇ ਸਤਨਾਮ। ਰੱਬ ਤੁੱਠੇ ਦੀ ਇਹ ਨਿਸ਼ਾਨੀ, ਸੰਤਾਂ ਸੰਗ ਵਿਹਾਵੇ ਰੱਬ ਰੁੱਸੇ ਦੀ ਇਹ ਨਿਸ਼ਾਨੀ, ਕੋਈ ਸਾਕਤ ਪੁਰਸ਼ ਮੱਥੇ ਲੱਗ ਜਾਵੇ। ਰੱਬ ਤੁੱਠਾ ਹੈ। ਅੱਜ ਪੀਲੀ ਨੂੰ ਭਗਵਾਨ ਰਾਮ ਚੰਦ ਦੇ ਦਰਸ਼ਨ, ਬੇਰ ਖਾਧੇ ਇੱਧਰ ਪੰਪਾ ਸਰ ਦੇ ਰਿਖੀ, ਇਹ ਵੀ ਉਡੀਕ ਕਰ ਰਹੇ ਸਨ ਕਿ ਭਗਵਾਨ ਰਾਮ ਚੰਦ ਜੀ ਆਏ ਹਨ। ਇਹਨਾਂ ਨੇ ਆਪਣੀਆਂ ਕੁਲੀਆਂ ਨੂੰ ਬੜਾ ਸਵਾਰ ਕੇ ਰੱਖਿਆ ਸੀ, ਇਹਨਾਂ ਨੂੰ ਆਪਣੇ ਕਰਮ ਕਾਂਡ ਦਾ ਬੜਾ ਮਾਣ ਸੀ, ਉੱਚੀ ਕੁਲ ਦਾ ਮਾਣ। ਲਕਸ਼ਮਣ ਨੇ ਕਿਹਾ ਮਹਾਰਾਜ ਉਧਰ ਵੀ ਉਡੀਕ ਹੈ, ਚੱਲੋ ਭਾਈ ਚੱਲੀਏ, ਪੀਲੀ ਤੂੰ ਵੀ ਸਾਡੇ ਨਾਲ। ਭਗਵਾਨ ਪਹੁੰਚੇ ਇਹ ਰਿਖੀ ਮੁਨੀ, ਭਗਵਾਨ ਦੇ ਦਰਸ਼ਨ ਕੀਤੇ, ਭਗਵਾਨ ਜੀ ਬੈਠੇ, ਨਾਨਾ ਪ੍ਰਕਾਰ ਦੇ ਪਦਾਰਥ ਲਿਆਂਦੇ। ਆਖਰਕਾਰ ਰਿਖੀਆਂ ਨੇ ਕਿਹਾ ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ, ਇਸ ਯੁੱਗ ਦੇ ਮਾਲਕ ਹੋ, ਅਵਤਾਰ ਹੋ। ਭਗਵਾਨ ਜੀ ਕਹਿਣ ਲੱਗੇ ਭਾਈ ਕੋਈ ਤਕਲੀਫ ਹੈ ਤਾਂ ਦੱਸੋ। ਇਹਨਾਂ ਨੇ ਕਿਹਾ ਹੋਰ ਤਾਂ ਮਹਾਰਾਜ ਸਭ ਠੀਕ ਹੈ, ਪਰ ਇੱਕ ਤਕਲੀਫ ਹੈ। ਕਿਹੜੀ? ਇਹ ਜਿਹੜਾ ਸਾਹਮਣੇ ਸਰੋਵਰ ਹੈ ਨਾ, ਜਿੱਥੋਂ ਇਹ ਪਾਣੀ ਦਾ ਭਰਿਆ ਹੈ, ਪਰ ਮਹਾਰਾਜ ਇਹਦੇ ਚ ਬੜੇ ਕੀੜੇ ਹਨ। ਆਖੋ ਸ੍ਰੀ ਵਾਹਿਗੁਰੂ। ਬੜੀਆਂ ਕੋਸ਼ਿਸ਼ਾਂ ਕੀਤੀਆਂ, ਪਰ ਇਹ ਨਿਰਮਲ ਨਹੀਂ ਹੁੰਦਾ। ਪਹਿਲਾਂ ਪਾਣੀ ਜੀਉ ਹੈ, ਬੜੀ ਤੰਗੀ ਹੈ ਪਾਣੀ ਦੀ। ਤਾਂ ਭਗਵਾਨ ਜੀ ਕਹਿਣ ਲੱਗੇ ਕਿਹੜੀ ਵੱਡੀ ਗੱਲ, ਤੁਸੀਂ ਕਰਮ ਕਾਂਡੀ ਹੋ, ਉੱਚੀ ਕੁੱਲ ਵਾਲੇ ਹੋ, ਮੰਤਰਾਂ ਦਾ ਉਚਾਰਨ ਕਰਨ ਵਾਲੇ ਹੋ, ਮੰਤਰ ਪੜ੍ਹ ਕੇ ਤੇ ਪਾਣੀ ਨੂੰ ਨਿਰਮਲ ਕਰ ਲਓ। ਕਹਿਣ ਲੱਗੇ ਮਹਾਰਾਜ ਸਾਰਾ ਸਾਧਨ ਕੀਤਾ, ਸਾਰਾ ਹੁਣ ਤੁਸੀਂ ਕਿਰਪਾ ਕਰੋ। ਹੁਣ ਇੱਕੋ ਇੱਛਾ ਹੈ, ਤੁਹਾਡੇ ਚਰਨ ਧੋ ਕੇ ਇਹਦੇ ਵਿੱਚ ਪਾਉਂਦੇ, ਚੰਗਾ ਵੀ ਪਾ ਲਓ। ਭਗਵਾਨ ਰਾਮ ਚੰਦ ਦੇ ਚਰਨ ਧੋ ਕੇ ਸਰੋਵਰ ਦੇ ਵਿੱਚ ਪਾਏ, ਕੀੜੇ ਉਸੇ ਤਰ੍ਹਾਂ ਕੁਰਬਲ ਕੁਰਬਲ। ਮਹਾਰਾਜ ਇਹ ਅਜੇ ਵੀ ਪਾਣੀ ਮੈਲਾ ਹੈ। ਭਗਵਾਨ ਰਾਮ ਚੰਦ ਜੀ ਕਹਿਣ ਲੱਗੇ ਫਿਰ ਪੀਰਣੀ ਦੇ ਚਰਨ ਧੋ ਕੇ ਪਾ ਦੇਵਾ। ਖੁਸ਼ ਸ੍ਰੀ ਵਾਹਿਗੁਰੂ। ਮਹਾਰਾਜ ਪੀਰਣੀ,
1: ਅਸੀਂ ਤਾਂ ਇਹਨੂੰ ਮੱਥੇ ਨਹੀਂ ਲੈਂਦੇ। ਪਹਿਲਾਂ ਪਹਿਲਾਂ ਆਉਂਦੀ ਸੀ ਇੱਥੇ ਸਾਡੀ ਝੁੱਗੀਆਂ ਦੇ ਆਸੇ ਪਾਸੇ ਬਹੁਤ ਪ੍ਰਭਾਰੀ ਕਰ ਦਿੰਦੀ ਸੀ, ਹੁਣ ਉਹ ਵੀ ਇਹਦਾ ਬੰਦ ਕਰ ਦਿੱਤਾ। ਕਰੂਪ ਹੈ ਇਹਦੇ ਵੱਲ ਵੇਖਿਆ ਸਾਡੇ ਮਨ ਚ ਕਿਰਨਾ ਆ ਜਾਂਦੀ, ਇਹ ਤਾਂ ਨੀਚ ਹੈ ਚੰਡਾਲ ਨੀ, ਅਸੀਂ ਤਾਂ ਇਹਨੂੰ ਮੱਥੇ ਨੀ ਲੈਂਦੇ। ਭਗਵਾਨ ਰਾਮ ਚੰਦਰ ਜੀ ਕਹਿਣ ਲੱਗੇ ਵੀ ਤੁਹਾਡੀ ਮਰਜ਼ੀ ਹੈ, ਭਾਵੇਂ ਨੀਚ ਹੈ ਕੁਛ ਹੈ, ਬਚਨ ਬਣ ਕੇ ਵੇਖ ਲਓ। ਆਖਿਰਕਾਰ ਪਿਆਰੀ ਸਾਧ ਸੰਗਤ ਸਾਖੀ ਬੜੀ ਲੰਬੇਰੀ ਹੈ, ਪੀਲਣੀ ਦੇ ਚਰਨ ਧੋਤੇ, ਕਿਸਨੇ ਧੋਤੇ? ਰਿਖੀ ਭਗਵਾਨ ਜੀ ਕਹਿਣ ਲੱਗੇ ਜੇ ਤੁਹਾਨੂੰ ਧੋਂਦੇ ਆ ਨਫ਼ਰਤ ਆਉਂਦੀ, ਅਸੀਂ ਆਪ ਧੋ ਦਿੰਦੇ। ਹਰ ਦਰਸ਼ਨ ਸਿਓ ਪ੍ਰੀਤ ਹੈ, ਇਹ ਨਾ ਸਮਝਿਆ ਕਰੋ ਵੀ ਮਹਾਂਪੁਰਸ਼ਾਂ ਨਾਲ ਅਸੀਂ ਪਿਆਰ ਕਰਨੇ ਆ, ਅਸੀਂ ਇਸ ਵਾਸਤੇ ਕਰਨੇ ਆ ਕਿ ਮਹਾਂਪੁਰਸ਼ਾਂ ਨਾਲ ਗੁਰੂ ਨਾਨਕ ਪਿਆਰ ਕਰਦਾ ਆ। ਹਰ ਦਰਸ਼ਨ ਸਿਓ ਪ੍ਰੀਤ ਹੈ, ਹਰ ਦਰਸ਼ਨ ਸਿਓ ਮਿੱਤ, ਹਰ ਦਰਸ਼ਨ ਕੇ ਵਸ ਹੈ ਜੋ ਜੰਤੀ ਕੇ ਵਸ ਜੰਤ ਹੈ, ਜੰਤੀ ਕੇ ਵਸ। ਭਗਵਾਨ ਰਾਮ ਚੰਦ ਜੀ ਨੇ ਪੀਲਣੀ ਦੇ ਆਪ ਚਰਨ ਧੋਤੇ, ਮਹਾਰਾਜ ਮੈਂ ਗਰੀਬਣੀ ਹਾਂ, ਨਾ ਪੀਲਣੀ ਤੇਰੇ ਅੰਦਰ ਸੱਚ ਹੈ, ਤੇਰੇ ਅੰਦਰ ਪਿਆਰ ਹੈ। ਭਗਵਾਨ ਰਾਮ ਚੰਦ ਜੀ ਨੇ ਪੀਲਣੀ ਦੇ ਚਰਨ ਧੋ ਕੇ ਜਿਸ ਵੇਲੇ ਉਸ ਸਰੋਵਰ ਦੇ ਅੰਦਰ ਪਾਏ, ਸਾਰਾ ਪਾਣੀ ਅੰਮ੍ਰਿਤ ਬਣ ਗਿਆ। ਆਖੋ ਸ੍ਰੀ ਵਾਹਿ ਜਨ ਕੇ ਚਰਨ ਤੀਰਥ ਕੋਟ ਗੰਗਾ, ਜਨ ਕੇ ਲਓ ਬਾਈ ਕਰਮ ਕਾਂਡੀ ਉੱਚੀ ਕੁੱਲਾ ਵਾਲਿਓ, ਤੁਹਾਡੇ ਮੰਤਰਾਂ ਨੇ ਕੁਛ ਨੀ ਕੀਤਾ, ਅਸੀਂ ਵੀ ਚਰਨ ਧੋ ਕੇ ਪਾਏ ਹਨ, ਪਰ ਮੇਰੇ ਭਗਤ ਦੇ ਚਰਨਾਂ ਵਿੱਚ ਇਤਨੀ ਸਤੀ ਹੈ। ਪੀਲਣੀ ਤੂੰ ਧੰਨ ਹੈ, ਰੋ ਤੁਸੀਂ ਮਹਾਰਾਜ, ਤੁਹਾਡੀ ਕਿਰਪਾ, ਤੁਹਾਡੀ ਕਿਰਪਾ, ਤੁਸੀਂ ਕਿਰਪਾ ਕੀਤੀ ਹੈ। ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤ ਚੌਕੁੰਟੀ, ਇਹ ਪਿਆਰ ਦੀ ਖੇਡ, ਪਿਆਰ ਦੀ ਅਵਸਥਾ ਹੈ। ਤੋ ਆਓ ਪਿਆਰੀ ਸਾਧ ਸੰਗਤ, ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ, ਸਾਧੂ ਦੇ ਚਰਨ ਭਾਈ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਬ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵੜ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ। ਮਹਾਂਪੁਰਸ਼ਾਂ ਦੀ ਪ੍ਰੇਰਣਾ ਅਨੁਸਾਰ ਗੁਰਮੁਖ ਪਿਆਰੇ ਗੁਰੂ ਦਰੋਂ ਵਰਸਾਏ ਹੋਏ ਸਰਦਾਰ ਜਗਜੀਤ ਸਿੰਘ ਜੀ, ਉਹਨਾਂ ਦੇ ਵੱਡੇ ਪ੍ਰਾਤਾ ਜੀ ਸਰਦਾਰ ਤਾਰਾ ਸਿੰਘ ਜੀ, ਹੋਰ ਉਹਨਾਂ ਦੇ ਵੀਰ, ਸਾਰਾ ਗੁਰਮੁਖ ਪਰਿਵਾਰ, ਗੁਰੂ ਨੇ ਬਖਸ਼ਿਸ਼ ਕੀਤੀ ਹੈ ਬਾਈ, ਸੰਤ ਸੇਵੀ ਪਰਿਵਾਰ ਹੈ, ਸੰਤ ਦੀ ਸੇਵਾ ਤੇ ਸੰਤ ਦੀ ਸੰਗਤ ਨਾਲ ਮਿਲਿਆ ਕੀ ਹੈ, ਇਹ ਤੁਸੀਂ ਤੱਕ ਲਓ, ਸਭੋ ਕੁਝ ਮਿਲਿਆ। ਹੁਣ ਇੱਥੇ ਕਿਸੇ ਚੀਜ਼ ਦੀ ਕਮੀ ਹੈ? ਕੋਠੀਆਂ ਵੀ ਦਿੱਤੀਆਂ, ਕਾਰੋਬਾਰ ਵੀ ਦਿੱਤਾ ਹੈ, ਤੇ ਨਾਲੇ ਗੁਰੂ ਨਾਨਕ ਨੇ ਆਪਣਾ ਪਿਆਰ ਵੀ ਦਿੱਤਾ ਹੈ। ਜਿੱਥੇ ਪਿਆਰ ਆ ਗਿਆ ਸੁਹਾਗਣ ਦਾ ਹਾਰ ਸ਼ਿੰਗਾਰ ਸਫਲ ਹੋ ਜਾਂਦਾ ਹੈ, ਜੇ ਪਤੀ ਦੀ ਪ੍ਰਸੰਨਤਾ ਹੈ, ਤੇ ਜੇ ਪਤੀ ਨੀ ਰੀਝਿਆ ਤਾਂ ਕਿਤਨੇ ਕਰ ਲਵੇ, ਉਹਨੂੰ ਸੁਹਾਗਣ ਕੋਈ ਨੀ ਕਵੇਗਾ, ਦੁਹਾਗਣ ਕਹਿਣਗੇ। ਦੁਹਾਗਣ ਕਿਆ ਨਿਸ਼ਾਨੀ ਆ? ਕਿਸੇ ਨੇ ਸਵਾਲ ਕੀਤਾ ਮਹਾਰਾਜ ਦੁਹਾਗਣ ਦੀ ਨਿਸ਼ਾਨੀ ਕੀ ਹੈ? ਹਜ਼ੂਰ ਕਹਿੰਦੇ ਨੇ ਖਸਮੋ ਪੁੱਠੀ ਫਿਰੇ ਨੀ ਮਾਣੀਆਂ, ਆਪਣੇ ਕੰਤ ਨੂੰ ਨਹੀਂ ਰਿਝਾਇਆ, ਆਪਣੇ ਸਾਈਂ ਦੀ ਪ੍ਰਸੰਨਤਾ ਨਹੀਂ ਲਈ। ਫਿਰ ਚਾਹੇ ਉਹ ਸੁੱਚੇ ਬਸਤਰ ਪਾਉਂਦੀ ਹੈ, ਚਾਹੇ ਰੇਸ਼ਮੀ ਪਾਉਂਦੀ ਹੈ, ਚਾਹੇ ਕੁਛ ਪਾਉਂਦੀ ਹੈ, ਹਜ਼ੂਰ ਕਹਿੰਦੇ ਮੈਲੇ ਵੇਸ ਤਿਨਾ ਕਾਮਣੀ, ਉਹਨਾਂ ਦੇ ਮਹਿਲੇ ਵੇਸ, ਲੋਕੀ ਉਂਗਲਾਂ ਕਰਦੇ ਹਨ, ਪਤੀ ਨਾਲ ਬਣਨੀ ਆਈ ਤੇ ਕੱਪੜੇ ਪਾਈ ਫਿਰਦੀ, ਮਹਿਲੇ ਵੇਸ ਤਿਨਾ ਕਾਮਣੀ, ਦੁਖੀ ਰਹਿਣ ਵਿਆਹੇ। ਪਿਆਰੀ ਸਾਧ ਸੰਗਤ, ਕਿਤਨੀ ਬਖਸ਼ਿਸ਼ ਹੈ, ਕਿਤਨੀ ਮਿਹਰ ਹੈ, ਜਿੱਥੇ ਸਭ ਕੁਝ ਗੁਰੂ ਨਾਨਕ ਨੇ ਬਖਸ਼ਿਆ, ਕਿੱਡਾ ਸੋਹਣਾ ਕੀਰਤਨ। ਸਰਦਾਰ ਰਜਿੰਦਰ ਸਿੰਘ ਜੀ ਤਬਲਾ ਵਜਾ ਰਹੇ ਸਨ, ਬੜਾ ਸੋਹਣਾ ਅੱਛਾ ਵਜਾ ਰਹੇ ਸਨ, ਗੁਰੂ ਮਿਹਰ ਕਰੇ, ਚੜ੍ਹਦੀਆਂ ਕਲਾਂ ਸਤਿਗੁਰੂ ਜੀਵਨ ਬਖਸ਼ੇ, ਕਿਹੜੀ ਵੱਡੀ ਗੱਲ ਹੈ। ਸਵੇਰ ਦਾ ਭੁੱਲਾ ਜਾ ਸ਼ਾਮਾਂ ਨੂੰ ਘਰ ਆ ਜਾਵੇ, ਇਹਨੂੰ ਭੁੱਲਾ ਕੋਈ ਨੀ ਕਹਿੰਦਾ, ਗੁਰੂ ਬਖਸ਼। ਤਾਂ ਪਿਆਰੀ ਸਾਧ ਸੰਗਤ, ਮਿਹਰਾਂ ਤਾਂ ਗੁਰੂ ਦੀਆਂ ਨਾ, ਬਖਸ਼ਿਸ਼ ਤਾਂ ਗੁਰੂ ਦੀ ਲੈਣੀ ਹੈ ਬਈ, ਇੱਥੇ ਵੀ ਤੇ ਅੱਗੇ ਗੁਰੂ ਦੇ ਹੁਕਮ ਵਿੱਚ ਸਭ ਨੂੰ ਕੁਝ ਪ੍ਰਾਪਤ ਹੁੰਦਾ ਹੈ, ਸੋਹਣਾ ਕੀਰਤਨ ਹੋਇਆ। ਤੋ ਪਿਆਰੀ ਸਾਧ ਸੰਗਤ, ਇਹ ਮਹਾਂਪੁਰਸ਼ਾਂ ਦੀ ਕਿਰਪਾ ਹੈ। ਤੁਲਸੀ ਜੀ ਨੇ ਲਿਖਿਆ ਹੈ, ਗੁਸਾਈ ਤੁਲਸੀ ਦਾਸ ਜੀ ਨੇ, ਸੁਤ ਦਾਰਾ ਅਰ ਲਕਸ਼ਮੀ ਪਾਪੀ ਕੇ ਵੀ ਹੋਏ, ਇਹ ਚੀਜ਼ਾਂ ਤੋਂ ਪਾਪੀ ਕੋਲ ਵੀ ਆ ਜਾਂਦੀਆਂ ਹਨ, ਉੱਤੋਂ ਵਸਤੂ ਕਿਹੜੀ ਹੈ? ਸੁਦਾਰਾ ਅਰ ਲਕਸ਼ਮੀ ਪਾਪੀ ਕੇ ਵੀ ਹੋਏ, ਸੰਤ ਸਮਾਗਮ ਹਰੀ ਕਥਾ ਤੁਲਸੀ ਦੁਰਲਭ ਦੋਏ। ਆਓ ਪਿਆਰੀ ਸਾਧ ਸੰਗਤ, ਰਾਜਾ ਜੋਗੀਆਂ ਦੇ ਦਰਸ਼ਨ ਹੋਏ, چت بڑا پرسن ہویا ہے تے نالے ربی بانی دا کیرتن آپ جی نے سرن کیتا ہے کیرتن ملیا سات سنگ اور کیرتن گائیے انک بگنتے سادھو راکھے ہر گن گائے امرت رچا کے اوٹ گئی سنت اندر آیا سرو سوکھ سارے سکھاں دی پراپتی ہوئی کیرتن جڑے ہو گرو نال جڑے ہو نام نال جڑے ہو بھائی یہ سادھن ہے جو سو کو چاہے سدا شرن رام کی لے تو آؤ ماں پرشاں دے جو بچن ہوندے ہیں وہ کمائی والے ہوندے ہیں انہاں نوں ہردے چ وسائیے انہاں پورنے تے تریے او پھر کیڑا پورنا دسدے ہیں او گرو نانک نال جوڑدے ہیں گرو گرنتھ صاحب نال جوڑدے ہیں بانی نال جوڑدے ہیں جپاؤ دے ہیں ست نام جبکہ تے پھر ساڈا جیون سفلا ہوندا ہے کئی دنوں توں اڈیق سی تارا سنگھ یہ کہندے سن بھی آؤ گے مہاپرش تو چت بڑا پرسن ہویا ہے بندگی والے دے درشن کیتے ہیں من پرسنتا آ جاتا کیونکہ سب تو بڑا خزانہ ہی بندگی ہے وڈی پونجی ہے جو اج گرو نے مہر کیتی ہے تو آو پیاری سات سنگت ہن شبد دی اخیرلی تک پڑھ کے کیرتن دی سماپتی کردا ہاں تسی سارے جڑے ہو کیرتن دے صدقے گرو نانک نال مہاپرشاں دی کرپا دوارا میرے واسطے ارداس کریا کرو کیونکہ جڑے دیا ارداس جوڑ دیا ہیں وہ کہڑی ارداس ہے دیو سجن آسیسڑیاں جو ہوئے صاحب بخشش ہو جائے میر ہو جائے مہاپرش بابا جی بخشش کیونکہ نیرا کہن ماتوری نارواں کڑچی دوجیا نہ ورتان دی رہے آپ بھی گہن گئے چھارنی دی طرح جیون نہ بنے چھج دی طرح بن جائے چھارنی جڑی ہے وہ تت وسطو ہیٹھا سر دینی ہے اصلیت نو پر جا چھج ہے وہ کوڑا ایک پاسے کر دینا چکی چیز گرہن کر لینا ہے تو گرسکھ کا جیون یہ ہو جائے گنا کہو واسلا کڈ واس گنا دیا پنڈا بنی ہے بھائی تو تائیوں مل سکتی گنوان مہاپرشاں دی سنگت کر کے اپنا جیون سفلا کری

0: ہمارا کسے آئے سایا بسے بڑو دستدار نہ زاوے دلے
1: ظفرنامہ.

ਗਜਕ ਬੋਲਾ ਸਤਨਾਮ ਸ਼੍ਰੀ ਵਾਜ ਪੌੜੀ ਨਾਨਕ ਜੀ ਉਪਾਇਕ ਹੈ ਲਿਖਣਾ ਆਵੇ ਧਰਮ ਹਾਲਿਆ ਉੱਥੇ ਸੱਚੋ ਹੀ ਸੱਚ ਨਿਬੜੈ ਤੂੰ ਵਕ ਦੇ ਜਮਾਲਿਆ ਥਾਉ ਨਾ ਪਾਵਨ ਕੂੜਿਆਰ ਮੁਹ ਕਾਲੇ ਦੋਸ਼ ਚਾਲਿਆ ਤੇਰੇ ਨਾਂ ਰੱਤੇ ਛੇ ਜਿਣ ਗਏ ਹਾਰ ਗਏ ਸੁਠਗਣ ਵਾਲਿਆ ਲਿਖਣਾ ਆਵੇ ਧਰਮ ਬਹਾਲਿਆ।

0: ਪਿਆਰ ਕੁਦਰਤ ਜਾਤੀ ਜਿਸੀ ਰੰਗੀ ਕੁਦਰਤ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆ ਕੁਦਰਤ ਮਾਨਵਾਂ
1: ਬਾਣੀ ਬਸੰਤਰ ਕੁਦਰਤ ਪਾਉਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ।

ਨਾਨਕ ਦੇਵ ਪਾਤਸ਼ਾਹ ਜੀ ਦਾ ਸ਼ਬਦ ਗੌੜੀ ਚੇਤੀ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਆਉ ਗੁਣ ਮੇਰੇ।

माधवे तुम न तोरो तो हमनी तो है तुम सुत

0: साधु रचना राम बनाई। जैसे जलते बुदबुदा
1: तुझे बिन सैनी

ਅੰਮ੍ਰਿਤ ਹਰਿ ਕਾ ਨਾਮ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿ ਕਾ ਨਾਮ ਮਨ ਤਨ ਹਿਰਦੇ ਸਿਮਰ ਹਰ ਆਠ ਪਹਿਰ ਗੁਣ ਗਾਓ ਉਪਦੇਸ਼ ਸੁਣੋ ਗੁਰਬਾਣੀ ਗਾਵੋ ਭਾਈ ਉਪਦੇਸ਼ ਸੁਣੋ ਤੁਮ ਗੁਰ ਸਿੱਖੋ।

सतगुर की बाणी सत सत कर जानो गुर सिखो। हर करता आप मोह कढ़ाए,

Jack.

क्षमा मेरा क्षमा है।

वो देखो

ਹੈਰਾਨ ਹੋ ਗਏ, ਇਹ ਤਾਂ ਆਪ ਅਸੀਂ ਇਹ ਤਾਂ ਆਪ ਅਕਾਲ ਪੁਰਖ ਹੈ, ਨਿਰਗੁਣ ਤੋਂ ਸਰਗੁਣ ਨੂੰ ਉਤਾਰ ਕੇ ਇੱਥੇ ਸਾਨੂੰ ਦਰਸ਼ਨ ਦੇਣ ਵਾਸਤੇ ਆਇਆ ਹੈ। ਉੱਠਿਆ ਰਹਿ ਨਹੀਂ ਸਕਿਆ ਤੇ ਮੇਰੇ ਸਾਨੂੰ ਮਾਰ ਦੇ ਗਏ ਇਹਨੇ ਲੰਬੀ ਜਮਾ। ਇਹਨਿਆਂ ਨੇ ਕਿਹਾ ਗੁਰੂ ਜੀ ਇਹ ਕੀ ਚੱਕਰ, ਨਿੱਕਾ ਜਿਹਾ ਬਾਲਕਾ ਉਹਦੇ ਕੀ ਮੱਥੇ ਤੇ ਡਿੱਗ ਰਹੇ ਹੋ? ਪੰਡਿਤ ਨੇ ਕਿਹਾ ਜੀ ਜਿਹੜਾ ਤੁਹਾਨੂੰ ਨਿੱਕਾ ਜਿਹਾ ਬਾਲਕਾ ਦਿੱਤਾ ਹੈ ਇਹ ਸਾਰਿਆਂ ਤੋਂ ਵੱਡਾ ਸੀ, ਸਾਰਿਆਂ ਤੋਂ ਵੱਡਾ ਆਏ ਮੇਰੇ ਬੜੀਏ।

ਸੁਣਾ ਪਿਆਰ ਸਾਹਿਬ ਦਾ ਅੰਗਰੇ ਵੀ ਅੱਜ ਕੱਲ ਪਸ਼ਚਾਤਾਪ ਰੋਣ ਆਪਣੀ ਗਲਤੀ ਤਸਵਰ ਕਰਕੇ ਰੋ ਰਿਹਾ ਹੈ ਰਾਏ ਜੀ ਹਰ ਜਾਣ ਉਹ ਹੱਥੇ ਜਿਹਨਾਂ ਅੱਖਾਂ ਨਾਲ ਨਾਚ ਨੂੰ ਚਪੇੜਾ ਮਾਰਦਾ ਰਿਹਾ ਮੈਂ ਤਾਂ ਮਾਇਆ ਦਾ ਕੀੜਾ ਹਾਂ ਮੇਰੀ ਅਰਦਾਸ ਸੁਣ ਕੇ ਨਹੀਂ ਆਇਆ ਤੁਸੀਂ ਕਰੋ ਰਾਏ ਜੀ ਫਿਰ ਤੁਸਾਂ ਨਿਕਲੀ ਅੱਖਾਂ ਦੀਆਂ ਛਿੱਪੀਆਂ ਵਿੱਚੋਂ ਪਿਆਰ ਦੇ ਸੁੱਚੇ ਮੋਤੀ ਜੁੜਨ ਲੱਗ ਗਏ ਤੇ ਫਿਰ ਕਹਿੰਦਾ ਕੀ ਆਹ

ఎదురు ఊడిపోయి ఉంది. రాజధాని తక్కువ కాదు, ఊడిపోయి ఉడిపోయే కిందరి ఆటాన్ని ఇక మీరు అప్పించమ్మా. అద్భుతం మాసీదే అది ఉంది సాధనాలు కాదు తక్కువ కోయి రాత్ పేయా ఉండదు. రాత్ నేనే ఆగ్యా కాను తక్కువ తెలియా రాయజి ఏదో నానకి ఆగి నానకి రత్ బీ రాయ కాను కోయి మాత్రీ పేలే పిచ్చే మేరా సరిగ్రహాన్ని సాగా జీ హు పదోటీ ఉపయోగ నానకి ఆయీ తా మేరా దాతా నీ ఆ రత్ దే కౌన్ ఆయ బేబీ నానకీ నే తక్కియా మేరే వీరే దా పిచ్చా అజ రాయ కదా బడా సత్కార రాయ నే ప్యార దిత్తా నానకీ కోయి మేరే తన్ గురు నానక్ దీ సోచ బేబీ నే కియా రాయ నీ అది ఆయ నీ మేరే వీర జీ నానకీ నీ రాత నూ భీకా కర్దియా కర్దియా హుణ తా అక్ఖాం దా పాణీ వీ సుకదా జాందా ਪਤਾ ਨਹੀਂ ਉਹ ਭਾਗਾ ਵਾਲਾ ਦਿਨ ਕਦ ਜਾਏਗਾ ਬੇਬੇ ਨੇ ਕਿਹਾ ਮੈਨੂੰ ਤਾਂ ਰਾਤੀ ਸੁਪਨੇ ਚ ਕਿਹਾ ਸੀ ਬੇਬੇ ਤੂੰ ਚੱਲ ਤਰਵੰਡੀ ਤੇ ਅਸੀਂ ਵੀ ਆ ਰਹੇ ਪਰ ਅਜੇ ਨਹੀਂ ਆਏ ਰਾਏ ਨੇ ਕਿਹਾ ਨਾਨਕੀ ਮੈਂ ਪਾਪੀ ਦੀ ਪੁਕਾਰ ਦੇ ਤੂੰ ਅਰਦਾਸ ਕਰਦੇ ਨਾਲ ਤਾਂ ਪ੍ਰਾਰਥ ਕਰਕੇ ਕਹੇ ਸਨ ਕਰ ਤੇ ਅਰਦਾਸ ਕੀ ਪਤਾ ਤੇਰੇ ਸਦਕੇ ਸਾਨੂੰ ਵੀ ਦਰਸ਼ਨਾਂ ਦਾ ਜਲਵਾ ਹੈ ਸਤਿਗੁਰੂ ਬੇਬੇ ਕਹਿ ਰਹਾ ਹੈ ਆ ਕੇ ਕੀ ਤੱਕਿਆ ਮਾਂ ਮੂੰਹ ਦੇ ਮਿਲ ਪਈ ਸੀ ਮਾਂ ਦੀ ਆਵਾਜ਼ ਸੁਣੀ ਮਾਤਾ ਤ੍ਰਿਪਤਾ ਨੇ ਨੇਤਰ ਖੋਲੇ ਕੀ ਤੱਕਿਆ ਜਿਸ ਪੁੱਤਰ ਦੇ ਵਿਛੋੜੇ ਵਿੱਚ ਮਹਿਸੂਸ ਹੋਈ ਸਾ ਉਹ ਤਾਂ ਨਹੀਂ ਆਇਆ ਪਰ ਧੀ ਆ ਗਈ ਹੈ ਆ ਖੁਦਰੀ ਮਾਂ ਜੀ ਨੇ ਗਲੁਗੜੀਆਂ ਪਾ ਪਾ ਕੇ ਆਪਣਾ ਪਿਆਰ ਵੰਡਿਆ ਮਾਤਾ ਤ੍ਰਿਪਤਾ ਨੇ ਕਿਹਾ ਨਾਨਕੀ ਕੋਈ ਆ ਮੇਰੇ ਨਾਨਕ ਵੀ ਸੋ ਮਾਜੀ ਮੈਨੂੰ ਰਾਤੀ ਸੁਪਨੇ ਆਵਾ ਮਾਤਾ ਤ੍ਰਿਪਤਾ ਨੇ ਕਿਹਾ ਨਾਨਕੀ ਦੇ ਗਿਆ ਵਿਛੋੜਾ ਇੱਕ ਸਾਲ ਨੇ ਦੋ ਸਾਲ ਨੇ ਬਾਰਾਂ ਸਾਲਾਂ ਦਾ ਪੁੱਛੋ ਸਾਹਮੇ ਸਿੱਧੂ ਜਿਸਦਾ ਇੱਕੋ ਇੱਕ ਪੁੱਤਰ ਹੋ ਗਏ ਤੇ ਬਾਰਾਂ ਸਾਲਾਂ ਤੋਂ ਵਿਛੜੇ ਆ ਗਏ ਉਸ ਮਾਂ ਦੇ ਸਿੱਧੂ ਨਾਨਕੀ ਪੂਰਨ ਮਾਸੀ ਆਈ ਉਡੀਕ ਕੀਤੀ ਨਹੀਂ ਆਇਆ ਨਾਨਕ ਫਿਰ ਆਪਣੇ ਹੱਥੀ ਸੂਤਰ ਕੱਟ ਕੇ ਕੱਪੜਾ ਬਣਾਇਆ ਟੱਕਿਆ ਉਹਦਾ ਚੋਲਾ ਬਣਾਇਆ ਮਾਂ ਦੀ ਸੁਧਰ ਸੀ ਆਏਗਾ ਮੇਰਾ ਲਾਲ ਮੈਂ ਉਹਦੇ ਗਲ ਚ ਪਾਵਾਂਗੀ ਮੇਰੀ ਅੱਖਾਂ ਛੱਡ ਚੋਲਾ ਤਿਆਰ ਪਿਆ ਚੋਲਾ ਪਾਉਣ ਵਾਲਾ ਨਹੀਂ ਇੱਕ ਚੋਲਾ ਨੀ ਬਾਰਾਂ ਚੋਲੇ ਤਿਆਰ ਹੋਏ ਨਾਨਕੀ ਫਿਰ ਕਰ ਸਕਦਾ ਮਾਂ ਦੇ ਪਿਆਰ ਤੋਂ ਵੇਖੀ ਬੇਬੇ ਦੀਆਂ ਵੀ ਧੁੱਪਾਂ ਨਿਕਲ ਬੇਬੇ ਵੀ ਰੋਣ ਅਰਦਾਸ ਕਰਦੀ ਬੇਬੇ ਨਾਨਕੀ ਵੀਰ ਜੀ ਬੇਬੇ ਵੀਰੋ ਅਰਦਾਸ ਕਰਦੀ ਬੇਬੇ ਨਾਨਕੀ ਵੀਰ ਜੀ ਆਓ ਦਰਸ਼ਨ ਤੋ ਬੇਬੇ ਕਿਸ ਤਰ੍ਹਾਂ ਅਰਦਾਸ ਕਰਦੀ ਹੈ ਕਿਸੇ ਮਹਾਂਪੁਰਸ਼ ਨੇ ਲਿਖਿਆ ਹੈ

ਜਾਗਿਆ ਨਹੀਂ, ਸੌਂ ਗਿਆ, ਸੁੱਤਾ ਰਿਹਾ। ਜਦੋਂ ਜਾਗ ਖੁੱਲੀ ਤੇ ਸਾਰਾ ਬਾਗ ਮਿਧਿਆ ਹੋਇਆ। ਕੋਈ ਐਸਾ ਜਾਨਵਰ ਆਇਆ, ਕੋਈ ਗਊ ਮੱਝ ਅੰਦਰ ਆਈ ਜਿਹੜੀ ਫੁੱਲਾਂ ਨੂੰ ਮਿਧ ਮਿਧ ਕੇ, ਕਿਧਰੇ ਵੇਖੋ ਅੱਧੇ ਫੁੱਲ ਖਾਧੇ ਹੋਏ ਨੇ, ਕੋਈ ਖੁਰਾਂ ਥੱਲੇ ਦਿੱਤੇ ਹੋਏ ਨੇ, ਕੋਈ ਫੁੱਲ ਉਧਰ ਡਿੱਗਾ ਪਿਆ, ਕੋਈ ਇਧਰ ਪਿਆ, ਸਾਰਾ ਬਾਗ ਹੀ ਪੱਲਾਂ ਵਿੱਚ ਉੱਜੜ ਗਿਆ। ਇੱਕ ਇੱਕ ਫੁੱਲ ਵੱਲ ਨਿਗਾਹ ਮਾਰ ਮਾਰ ਕੇ ਰੋਈ ਜਾਂਦੇ, ਇਹ ਕੀ ਬਣ ਗਿਆ, ਇਹ ਪੱਲਾਂ ਵਿੱਚ ਸਾਰਾ ਬਾਗ ਹੀ ਉੱਜੜ ਗਿਆ। ਗੋਡਿਆਂ ਵਿੱਚ ਮੂੰਹ ਦੇ ਕੇ ਰੋਈ ਜਾਂਦੇ, ਇਹ ਹੋ ਕੀ ਗਿਆ, ਸੋਚ ਸੋਚ ਕੇ ਹੈਰਾਨ ਹੁੰਦੇ। ਕੋਲੋਂ ਦੀ ਜਦੋਂ ਰਾਹੀ ਆਇਆ ਤੇ ਆਖਣ ਲੱਗਾ, ਹੁਣ ਵਿਖਾ ਆਪਣਾ ਬਗੀਚਾ। ਇਹ ਰਾਹੀ ਦਾ ਹੱਥ ਫੜ ਕੇ ਮਾਲੀ ਕਹਿੰਦਾ, ਇੱਥੇ ਮੇਰਾ ਗੁਲਾਬ ਦੇ ਬੂਟੇ ਸਨ, ਇੱਥੇ ਚੰਬੇਲੀ ਸੀ, ਇੱਥੇ ਆਹ ਫੁੱਲ ਲੱਗੇ ਸਨ। ਇੱਕ ਇੱਕ ਫੁੱਲ ਦਾ ਨਾਂ ਲੈ ਲੈ ਕੇ, ਬੂਟੇ ਦਾ ਨਾਂ ਲੈ ਲੈ ਕੇ ਵਿਖਾਉਂਦਾ, ਪਰ ਕਹਿੰਦਾ ਹੁਣ ਤੇ ਬਗੀਚੇ ਵਿੱਚ ਕੁਝ ਵੀ ਨਹੀਂ ਰਿਹਾ, ਸਾਰਾ ਬਗੀਚਾ ਹੀ ਉੱਜੜ ਗਿਆ। ਐਸਾ ਇੱਕ ਪੈ ਗਿਆ, ਕੋਈ ਕਾਲ ਰੂਪ ਪੈ ਗਿਆ ਕਿ ਮੇਰੇ ਬਗੀਚੇ ਨੂੰ ਪੱਲਾਂ ਵਿੱਚ ਉਜਾੜ ਕੇ ਰੱਖ ਦਿੱਤਾ ਮਿੰਟਾਂ 'ਚ।

संसार ताप हरने करना में सब दुख हरो।

ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੇ ਪਾਣੀਆਂ।

مولال نسيان بريق بني كبير لاقي بريق سجان نسيان.

ਵਰਜੇ ਲੋਕ ਰਾਜਾ ਤਾਂ ਸਿਓ ਟੁੱਟੀ ਕਿਉਂ ਬਣੇ ਜਾ ਕੇ ਜੀ ਬਣਾਓ ਸਲਲ ਨਿਵਾਸ ਜੈਸੇ ਮੀਨ ਕੀ ਨਾ ਕਟੇ ਰੁਚ ਸਲਲ ਨਿਵਾਸ ਜੈਸੇ ਮੀਨ ਕੀ ਨਾ ਕਟੇ ਰੁਚ ਦੀਪਕ ਪਰਦਾਸ ਕਟੇ ਪ੍ਰੀਤ ਨਾ ਪਤੰਗ ਕੀ ਉਸ ਸੁਭਾਸ ਜੈਸੇ ਤ੍ਰਿਪਤ ਨਾ ਮਧਕ ਕੋ ਉੜਤੇ ਆਕਾਸ ਆਸ ਕਟੇ ਨਾ ਵਿਹੰਗ ਕੀ ਕਟਾ ਕਨਕੋ।

ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਦੇ ਵਿੱਚ ਭਗਤ ਰਵਿਦਾਸ ਜੀ ਬਹੁਤ ਇੰਪੋਰਟੈਂਟ ਕੁਐਸਚਨ ਜੋ ਹਨ ਰੇਜ਼ ਕਰ ਰਹੇ ਹਨ ਕਿ ਉਹ ਪ੍ਰਾਣਾਂ ਦਾ ਨਾਸ ਸਾਨੂੰ ਪ੍ਰਾਣ ਜੀਵਨ ਜ਼ਿੰਦਗੀ ਦੇਣ ਵਾਲਾ ਪ੍ਰਾਣਾਂ ਦਾ ਨਾਸ ਪਰਮਾਤਮਾ ਵਾਹਿਗੁਰੂ ਮਿਲਤ ਪਿਆਰੋ ਪ੍ਰਾਣ ਨਾਥ ਉਹ ਪਿਆਰਾ ਪ੍ਰਾਣਾਂ ਦਾ ਨਾਥ ਵਾਹਿਗੁਰੂ ਮਿਲਤ ਪਿਆਰੋ ਪ੍ਰਾਣ ਨਾਥ ਕਵਨ ਭਗਤ ਕਿਸ ਭਗਤੀ ਦੇ ਦੁਆਰਾ ਉਹ ਪਿਆਰਾ ਵਾਹਿਗੁਰੂ ਮਿਲਦਾ ਹੈ ਇਹ ਸਵਾਲ ਉਠਾਇਆ ਹੈ ਕਿਸ ਭਗਤੀ ਦੇ ਦੁਆਰਾ ਯਾਨੀ ਕਿਸ ਮੈਥਡ ਦੇ ਦੁਆਰਾ ਕਿਸ ਟੈਕਨੀਕ ਦੇ ਦੁਆਰਾ ਕਿਸ ਵਿਧੀ ਦੇ ਦੁਆਰਾ ਕਿਸ ਯੁਕਤੀ ਦੇ ਦੁਆਰਾ ਉਸਨੂੰ ਮਿਲਣ ਦਾ ਰੰਗ ਰਾਹ ਅਤੇ ਢੰਗ ਕੀ ਹੈ ਇਹ ਸਵਾਲ ਮਿਲਤ ਪਿਆਰੋ ਪ੍ਰਾਣ ਨਾਥ ਕਵਨ ਭਗਤ ਤੇ

ਸਾਧੂਆਂ ਦਾ ਸੰਗ ਅਤੇ ਸਾਧੂਆਂ ਦੇ ਨਾਲ ਡਾਇਲੋਗ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ, ਉਹਨਾਂ ਦੇ ਨਾਲ ਗੋਸ਼ਟੀ,

ਉਹਨਾਂ ਦੇ ਨਾਲ ਹੀ ਆਪਣੀ ਲਿਵ ਲਗਾਓ, ਉਹਨਾਂ ਦੇ ਨਾਲ ਜੁੜੇ ਰਹੋ, ਉਹਨਾਂ ਦੀ ਯਾਦ ਉਹਨਾਂ ਦੇ ਖਿਆਲ ਦੇ ਵਿੱਚ ਰਹੋ, ਉਹਨਾਂ ਦੀ ਸੰਗਤ ਕਰੋ, ਉਹਨਾਂ ਦੀ ਗੋਸ਼ਟੀ ਕਰੋ, ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕਰੋ। ਕਹਿੰਦੇ ਹਨ

ਉਹੀ ਸੁੰਦਰ ਹਨ, ਸੋਹਣੇ ਹਨ। ਕੌਣ? ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧੂਆਂ ਦੇ ਸੰਗ ਦੇ ਵਿੱਚ ਉੱਠਦੇ ਬੈਠਦੇ ਹਨ, ਉਹ ਅਤੀ ਸੁੰਦਰ ਹਨ, ਅਤੀ ਸੋਹਣੇ। ਉਹਨਾਂ ਦੀ ਜ਼ਿੰਦਗੀ ਦੇ ਗਲੇ ਹੋਏ ਗੁਣ ਜਿਹੜੇ ਹਨ, ਉਹ ਵਾਪਸ ਹੀਲ ਹੋਣੇ ਸ਼ੁਰੂ ਹੋ ਜਾਂਦੇ ਹਨ, ਉਹਨਾਂ ਦੇ ਗੁਣ ਵਾਪਸ ਲੌਟਣੇ ਸ਼ੁਰੂ ਹੋ ਜਾਂਦੇ ਹਨ। ਅਤੇ ਮਰਿਆ ਹੋਇਆ ਇਨਸਾਨ ਜਿਸ ਦੀ ਜ਼ਿੰਦਗੀ ਪੂਰੀ ਗਲ ਚੁੱਕੀ ਹੋਵੇ, ਅੰਦਰਲੇ ਸਾਰੇ ਗੁਣ ਗਲ ਚੁੱਕੇ ਹੋਣ, ਗੁਰੂ ਬਾਬਾ ਜੀ ਆਖਦੇ ਹਨ ਉਹ ਸਾਧੂ ਦੀ ਸੰਗਤ ਦੁਆਰ ਵਿੱਚ ਦੁਆਰਾ ਜੀ ਪੈਂਦਾ ਹੈ। ਬਾਣੀ ਦਾ ਪ੍ਰਮਾਣ ਸੁਣੋ, ਕਹਿੰਦੇ ਹਨ

ਕੱਚੜਿਆਂ ਸਿਓ ਤੋੜ। ਆ ਜਿਹੜੀਆਂ ਕੱਚੀਆਂ ਦੋਸਤੀਆਂ ਹਨ, ਕੱਚੇ ਰਿਸ਼ਤੇ ਹਨ, ਕੱਚੇ ਮਿਲਾਪ, ਇਹ ਤੋੜ, ਇਹਨਾਂ ਤੋਂ ਦੂਰ ਹੋ। ਇਹਨਾਂ ਨੇ ਨਾ ਇੱਥੇ ਨਾ ਅਗਾਂਹ, ਇਹਨਾਂ ਨੇ ਸਾਥ ਨਹੀਂ ਦੇਣਾ, ਕੰਮ ਨਹੀਂ ਆਉਣਾ।

ਕਹਿੰਦੇ ਇੱਕ ਪਲਕ ਵੀ ਜੋ ਸਾਧ ਦੇ ਨਾਲ ਮਿਲ ਕੇ ਬੈਠਣਾ ਹੈ, ਸਾਧ ਸਮਾਗਮ ਦੇ ਵਿੱਚ ਬੈਠਣਾ ਹੈ, ਸਾਧੂ ਦੇ ਸੰਗਮ ਦੇ ਵਿੱਚ ਬੈਠਣਾ ਹੈ, ਕਹਿੰਦੇ ਹਨ ਉਹਦਾ ਜਿਹੜਾ ਫਲਕ ਹੈ, ਉਹਦਾ ਫਲ ਹੈ ਕੋਟ ਬੈਕੁੰਠ ਹੈ ਪਾਏ, ਕਰੋੜਾਂ ਬੈਕੁੰਠਾਂ ਦੇ ਪਾਉਣ ਦੇ ਬਰਾਬਰ ਹੈ। ਕਿਉਂਕਿ ਕਿਤਨਾ ਵੀ ਪਰੇਸ਼ਾਨ ਇਨਸਾਨ ਹੋਵੇ, ਉਹ ਜਦੋਂ ਸਾਧੂ ਮਹਾਂਪੁਰਸ਼ ਦੇ ਪਾਸ ਆਉਂਦਾ ਹੈ ਉਹ ਸ਼ਾਂਤ ਹੋ ਜਾਂਦਾ। ਕਿਤਨਾ ਵੀ ਦੁਖੀ ਹੋਵੇ ਉਹ ਸਾਧੂ ਮਹਾਂਪੁਰਸ਼ ਦੇ ਪਾਸ ਆ ਕੇ ਉਸਦੀ ਚਿੱਤ ਦੀ ਅਵਸਥਾ ਆਪਣੇ ਆਪ ਹੀ ਬਦਲ ਜਾਂਦੀ। ਕਿਤਨਾ ਵੀ ਇਨਸਾਨ ਭਟਕਿਆ ਹੋਵੇ ਉਹ ਸਾਧੂ ਮਹਾਂਪੁਰਸ਼ਾਂ ਦੇ ਪਾਸ ਆ ਕੇ ਬੈਠਦਿਆਂ ਹੀ ਉਸਨੂੰ ਚੈਨ ਆਉਣੀ ਸ਼ੁਰੂ ਹੋ ਜਾਂਦੀ, ਕਿਉਂਕਿ ਉੱਥੇ ਉਹਨਾਂ ਦੇ ਅੰਦਰ ਦੀ ਜੋ ਆਤਮਕ ਸੁਗੰਧੀ ਹੈ, ਉਹਨਾਂ ਦੇ ਅੰਦਰਲਾ ਜੋ ਆਤਮਕ ਟਿਕਾਓ ਹੈ, ਉਹਨਾਂ ਦੇ ਅੰਦਰ ਦੀ ਜੋ ਰੂਹ ਦੀ ਮਿਠਾਸ ਹੈ, ਰੂਹ ਦੀ ਠੰਡਕ ਹੈ, ਰੂਹ ਦੀ ਸ਼ਾਂਤੀ ਹੈ, ਅਤੇ ਉਸਦਾ ਜੋ ਔਰਾ ਹੈ, ਉਸਦੀਆਂ ਜੋ ਵਾਈਬ੍ਰੇਸ਼ਨਸ ਹਨ, ਉਹ ਹਰੇਕ ਇਨਸਾਨ ਨੂੰ ਅਫੈਕਟ ਕਰਦੀਆਂ ਹਨ, ਹਰੇਕ ਇਨਸਾਨ ਦੇ ਉੱਤੇ ਉਹ ਆਪਣਾ ਅਸਰ ਰੱਖਦੀਆਂ ਹਨ, ਹਰੇਕ ਇਨਸਾਨ ਨੂੰ ਉਹ ਇੱਕ ਕਿਸਮ ਦਾ ਵਾਸ਼ ਕਰਕੇ ਰੱਖ ਦਿੰਦੀਆਂ ਹਨ। ਤੋ ਇਸ ਕਰਕੇ ਬਾਣੀ ਦੇ ਵਿੱਚ, ਇਸ ਸ਼ਬਦ ਦੇ ਵਿੱਚ ਭਗਤ ਜੀ ਆਖ ਰਹੇ ਹਨ ਕਿ ਸਾਧ ਸੰਗਤ ਹੀ ਸਭ ਤੋਂ ਵੱਡਾ ਭਗਤੀ ਦਾ ਜ਼ਰੀਆ। ਆਓ ਹੁਣ ਬਾਕੀ ਦੀਆਂ ਲਾਈਨਾਂ ਦੀ ਵਿਚਾਰ ਕਰਕੇ ਫਿਰ ਕੀਰਤਨ ਸਮਾਪਤ ਹੋਏਗਾ। ਇਹ ਤੇ ਪਹਿਲਾਂ ਭਗਤ ਜੀ ਨੇ ਇੱਕ ਕੁਐਸਚਨ ਰੇਜ਼ ਕੀਤਾ ਕਿ ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ, ਕਿਹੜੀ ਭਗਤੀ ਦੇ ਦੁਆਰਾ ਵਾਹਿਗੁਰੂ ਮਿਲਦਾ ਹੈ? ਫਿਰ ਆਪਣਾ ਖੁਦ ਦਾ ਜਵਾਬ ਦਿੱਤਾ ਕਿ ਮੈਨੂੰ ਮਿਲਿਆ ਹੈ ਸਾਧ ਸੰਗਤ ਦੇ ਦੁਆਰਾ। ਪਰ ਸਾਧ ਸੰਗਤ ਦੇ ਦੁਆਰਾ ਵੀ ਕਿਵੇਂ ਮਿਲਿਆ ਹੈ?

ਕਹਿੰਦੇ ਹਨ ਹੁਣ ਮੈਨੂੰ ਆਪਣੇ ਅੰਦਰ ਮੈਲ ਦਿਸਦੀ ਹੈ, ਹੁਣ ਮੈਂ ਪਹਿਲਾਂ ਆਪਣੀ ਮੈਲ ਨੂੰ ਧੋਵਾਂ ਜਾਂ ਦੂਸਰਿਆਂ ਦੀ ਮੈਲ ਦੀ ਚਿੰਤਾ ਕਰਾਂ। ਜਦੋਂ ਆਪਣੇ ਅੰਦਰ ਇੱਕ ਦਫਾ ਮੈਲ ਦਿਸ ਪੈਂਦੀ ਹੈ ਨਾ, ਉਦੋਂ ਇਨਸਾਨ ਤੜਪ ਉੱਠਦਾ ਹੈ, ਉਦੋਂ ਇਨਸਾਨ ਉਦਾਸ ਹੋ ਜਾਂਦਾ ਹੈ, ਉਦੋਂ ਇਨਸਾਨ ਦੇ ਅੰਦਰ ਇੱਕ ਟਰਮੋਇਲ ਉੱਠ ਪੈਂਦਾ ਹੈ, ਉਦੋਂ ਇਨਸਾਨ ਤੋਂ ਉਹ ਮੈਲ ਜਰਨੀ ਬਹੁਤ ਮੁਸ਼ਕਲ ਹੋ ਜਾਂਦੀ, ਉਸਨੂੰ ਟਾਲਰੇਟ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਕਰਕੇ ਹੀ ਆਰਾਮ ਦੇ ਨਾਲ ਕੰਫਰਟੇਬਲੀ ਜੀਂਦੇ ਜਾਂਦੇ ਹਾਂ ਕਿਉਂਕਿ ਸਾਨੂੰ ਆਪਣੀ ਮੈਲ ਦਿਸਦੀ ਹੀ ਨਹੀਂ ਹੈ, ਔਰ ਦੂਸਰਿਆਂ ਸਾਰਿਆਂ ਦੀ ਹੀ ਦਿਸਦੀ, ਦੂਸਰਿਆਂ ਸਭਨਾਂ ਦੀ ਦਿਸਦੀ ਔਰ ਆਪਣੀ ਦਿਸਦੀ ਨਹੀਂ। ਔਰ ਅਗਰ ਕੋਈ ਦੂਸਰਾ ਇਨਸਾਨ ਸਾਨੂੰ ਦਿਖਾਏ ਕਿ ਤੁਹਾਡੇ ਅੰਦਰ ਆ ਮੈਲ ਹੈ, ਤਾਂ ਅਸੀਂ ਉਸਦੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਨੰਬਰ ਇੱਕ, ਸਾਧ ਸੰਗਤ ਦਾ ਫਸਟ ਇੰਪੈਕਟ ਜੋ ਭਗਤ ਰਵਿਦਾਸ ਜੀ ਦੇ ਉੱਤੇ ਪਿਆ ਕਿ ਹੀ ਕੁਡ ਸੀ ਹਿਸ ਟਰੂ ਪਿਕਚਰ ਆਫ ਹਿਸ ਇਨਸਾਈਡ, ਉਹ ਆਪਣੇ ਅੰਦਰਲੀ ਸਹੀ ਤਸਵੀਰ ਦੇਖ ਸਕੇ। ਹੀ ਇਨਕਾਊਂਟਰਡ ਹਿਸ ਇਨਰ ਫੇਸ ਟੂ ਫੇਸ ਐਂਡ ਇਟ ਵਾਜ਼ ਸੋ ਅਗਲੀ ਦੈਟ ਹੀ ਕੁਡ ਨਾਟ ਬੇਅਰ ਇਟ, ਹੀ ਕੁਡ ਨਾਟ ਟੋਲਰੇਟ ਇਟ। ਤੋ ਕਹਿੰਦੇ ਹਨ ਇਹ ਦਿਸਣ ਤੋਂ ਬਾਅਦ ਅਗਲੀ ਲਾਈਨ ਚੋਂ ਨਹੀਂ ਕਿਹਾ ਹੈ, ਆਵੇਗੀ ਨੀਂਦ ਕਹਾਂ ਲੱਗ ਸੋ, ਕਹਾਂ ਲੱਗਦਾ ਮਤਲਬ ਫਾਰ ਹਾਉ ਲੌਂਗ ਨਾਓ ਆਈ ਕੈਨ ਗੋ ਔਨ ਅਵਾਇਡਿੰਗ ਇਟ, ਕਿਤਨੀ ਦੇਰ ਤੱਕ ਇਸ ਨੂੰ ਮੈਂ ਹੁਣ ਅਵਾਇਡ ਕਰ ਸਕਦਾ ਹਾਂ, ਕਿਤਨੀ ਦੇਰ ਤੱਕ ਮੈਂ ਅੱਖਾਂ ਬੰਦ ਕਰਕੇ ਇਸ ਮੈਲ ਦੇ ਨਾਲ ਜੀ ਸਕਦਾ ਹਾਂ, ਕਿਤਨੀ ਦੇਰ ਤੱਕ ਇਸ ਮੈਲ ਨੂੰ ਮੈਂ ਆਪਣੇ ਅੰਦਰ ਰੱਖ ਸਕਦਾ ਹਾਂ, ਵਿਚ ਇਜ਼ ਐਕਸਟ੍ਰੀਮਲੀ ਪੇਨਫੁਲ। ਕਿਸੇ ਨੂੰ ਅਗਰ ਪਤਾ ਲੱਗ ਜਾਏ, ਦਿਸ ਜਾਏ, ਤਾਂ ਉਹ ਆਪਣੇ ਅੰਦਰ ਉਸ ਮੈਲ ਨੂੰ ਰੱਖ ਨਹੀਂ ਸਕਦਾ ਕਿਉਂਕਿ ਉਹ ਇਤਨੀ ਜ਼ਿਆਦਾ ਦਰਦ ਦਿੰਦੀ ਹੈ। ਕਹਿੰਦੇ ਹਨ ਹੁਣ ਮੈਂ ਇਸ ਨੂੰ ਪੋਸਟਪੋਨ ਨਹੀਂ ਕਰ ਸਕਦਾ, ਹੁਣ ਮੈਂ ਇਸ ਨੂੰ ਡਿਲੇ ਨਹੀਂ ਕਰ ਸਕਦਾ, ਹੁਣ ਐਸਾ ਨਹੀਂ ਕਿ ਮੈਨੂੰ ਪਤਾ ਲੱਗ ਗਿਆ ਹੈ ਤੇ ਫਿਰ ਵੀ ਮੈਂ ਆਰਾਮ ਦੇ ਨਾਲ ਸੌਂ ਜਾਵਾਂ। ਕਹਿੰਦੇ ਮੈਂ ਬਥੇਰਾ ਸੌਂ ਚੁੱਕਾ ਹਾਂ, ਹੁਣ ਕਿੰਨੀ ਦੇਰ ਤੱਕ ਸੁੱਤਾ ਰਹਾਂਗਾ, ਆਈ ਵਿਲ ਹੈਵ ਟੂ ਡੂ ਸਮਥਿੰਗ, ਮੈਨੂੰ ਕੋਈ ਐਕਸ਼ਨ ਕਰਨਾ ਪਏਗਾ। ਸੋ ਫਸਟ ਇਨਸਾਈਟ, ਫਸਟ ਇੰਪੈਕਟ, ਫਸਟ ਇਫੈਕਟ ਆਫ ਦ ਸਾਧ ਸੰਗਤ ਵਾਸ ਭਗਤ ਰਵਿਦਾਸ ਜੀ ਦੇ ਉੱਤੇ ਕਿ ਉਹਨਾਂ ਨੂੰ ਆਪਣੇ ਜੀਵਨ ਦੀ ਅੰਦਰਲੀ ਤਸਵੀਰ ਨਜ਼ਰ ਆਈ ਜਿਸ ਦੇ ਅੰਦਰ ਮੈਲ ਸੀ, ਤਾਂ ਉਸ ਮੈਲ ਨੂੰ ਦੇਖਣ ਤੋਂ ਬਾਅਦ ਫੌਰਨ ਉਹਨਾਂ ਦੀ ਫਸਟ ਪ੍ਰਾਇਓਰਿਟੀ ਇਹ ਸੀ ਕਿ ਇਸ ਮੈਂ ਮੈਲ ਨੂੰ ਹੁਣ ਕਦੋਂ ਤੱਕ ਆਪਣੇ ਅੰਦਰ ਰੱਖਾਂਗਾ, ਕਦੋਂ ਤੱਕ ਮੈਂ ਹੁਣ ਦੂਸਰਿਆਂ ਦੀ ਮੈਲ ਵੱਲ ਦੇਖਾਂਗਾ ਜਦਕਿ ਆਪਣਾ ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ, ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ। ਆਓ ਇਸ ਲਾਈਨ ਨੂੰ ਫਿਰ ਸੁਣੋ।

ਗੁਰੂ ਗ੍ਰੰਥ ਸਾਹਿਬ ਜੀ ਭਗਤ ਜੀ ਦੇ ਇਸ ਸਾਰੇ ਸ਼ਬਦ ਦੀ ਇੱਕ ਇੱਕ ਲਾਈਨ ਨੂੰ ਗੁਰੂ ਸਾਹਿਬਾਂ ਨੇ ਸਪੋਰਟ ਕੀਤਾ ਹੈ ਕਿ ਪਹਿਲਾ ਅਸਰ ਇਹ ਹੈ ਕਿ ਆਪਣੇ ਅਵਗੁਣ, ਆਪਣੀਆਂ ਕਮਜ਼ੋਰੀਆਂ, ਆਪਣੀ ਮੈਲ ਜੋ ਹੈ ਉਹ ਦਿਸਦੀ ਹੈ, ਔਰ ਜਿਸ ਨੂੰ ਦਿਸ ਪੈਂਦੀ ਹੈ ਉਹ ਇਹ ਸ਼ਬਦ ਇਸ ਤਰ੍ਹਾਂ ਐਕਸਪ੍ਰੈਸ ਕਰਦਾ ਹੈ

ਉਸਦੇ ਅੰਦਰ ਇੱਕ ਤਕਲੀਫ ਹੁੰਦੀ, ਇੱਕ ਦਰਦ ਹੁੰਦੀ ਹੈ ਕਿ ਮੇਰੇ ਅੰਦਰ ਤੇ ਅਵਗੁਣ ਹਨ। ਮੰਜ ਕੁਚੱਜੀ, ਮੈਂ ਕੁਚੱਜੀ ਹਾਂ, ਮੈਂ ਕੁਚੱਜੀ ਹਾਂ। ਹੁਣ ਜਿਤਨੀ ਦੇਰ ਤੱਕ ਇਨਸਾਨ ਇਸ ਨੂੰ ਐਡਮਿਟ ਨਹੀਂ ਕਰਦਾ, ਗੋਜ਼ ਔਨ ਹਾਈਡਿੰਗ ਇਟ, ਅਵਾਇਡਿੰਗ ਇਟ, ਉਹ ਇਲਾਜ ਕਿਸ ਚੀਜ਼ ਦਾ ਕਰਾਏਗਾ? ਉਹ ਕਹਿੰਦੇ ਹਨ ਮੰਜ ਕੁਚੱਜੀ ਅਮਾਵਣ ਡੋਸੜੇ। ਅਮਾਵਣ ਦਾ ਮਤਲਬ ਹੁੰਦਾ ਹੈ ਕਿ ਗਿਣਤੀ ਮਿਣਤੀ ਤੋਂ ਬਾਹਰ। ਕਹਿੰਦੇ ਜਿਹੜੇ ਮੇਰੇ ਡੋਸੜੇ ਹਨ, ਦੋਸ਼ ਹਨ, ਉਹ ਅਨਲਿਮਿਟਿਡ ਹਨ। ਮੇਰੇ ਅਵਗੁਣ ਜੋ ਹਨ ਉਹ ਅਨਲਿਮਿਟਿਡ ਹਨ। ਮੰਜ ਕੁਚੱਜੀ ਅਮਾਵਣ ਡੋਸੜੇ, ਹੋਂ ਕਿਉਂ ਸਹਰਾਵਣ ਜਾਓ ਜੀਓ, ਕਿਸ ਮੂੰਹ ਨੂੰ ਲੈ ਕੇ ਮੈਂ ਉਸਨੂੰ ਮਿਲਣ ਜਾਵਾਂ। ਸੋ ਭਗਤ ਜੀ ਦੀ ਪਹਿਲੀ ਜੋ ਤਬਦੀਲੀ ਹੈ ਉਹਨਾਂ ਦੇ ਜੀਵਨ ਦੇ ਵਿੱਚ, ਕਿ ਉਹਨਾਂ ਨੇ ਆਪਣੇ ਅੰਦਰ ਨੂੰ ਸਹੀ ਤਰ੍ਹਾਂ ਦੇਖ ਲਿਆ, ਆਪਣੀ ਟਰੂ ਪਿਕਚਰ ਨੂੰ ਦੇਖ ਲਿਆ। ਔਰ ਉਸ ਤੋਂ ਬਾਅਦ ਉਹ ਕਹਿੰਦੇ ਹਨ ਹੁਣ ਮੈਂ ਕਦੋਂ ਤੱਕ ਸੌਂ ਸਕਦਾ ਹਾਂ। ਕਈ ਦਫ਼ਾ ਐਸਾ ਵੀ ਹੋ ਸਕਦਾ ਹੈ ਕਿ ਅਸੀਂ ਸਤਸੰਗ ਦੇ ਵਿੱਚ ਸੁਣ ਕੇ ਤੇ ਚਲ ਜਾਈਏ, ਬਾਹਰ ਜਾ ਕੇ ਫਿਰ ਭੁੱਲ ਜਾਈਏ। ਦੇਰ ਆਰ ਪੀਪਲ ਹੂ ਅੰਡਰਸਟੈਂਡ, ਹੂ ਲਿਸਨ, ਬਟ ਦੈਨ ਦੇ ਡੋਂਟ ਟੇਕ ਐਕਸ਼ਨ। ਫਸਟ ਅਵੇਅਰਨੈਸ ਤੋਂ ਬਾਅਦ ਐਕਸ਼ਨ ਲੈਣਾ ਬੜਾ ਜ਼ਰੂਰੀ, ਨਹੀਂ ਤੇ ਉਹ ਇੱਕ ਹੋਰ ਪੈਟਰਨ ਬਣ ਜਾਂਦਾ ਹੈ। ਦੈਨ ਯੂ ਕ੍ਰੀਏਟ ਐਨ ਅਦਰ ਪੈਟਰਨ ਇਨ ਸਾਈਡ ਯੂ, ਕਿ ਸੁਣ ਵੀ ਲਿਆ ਅਤੇ ਇੱਕ ਹੋਰ ਆਦਤ ਬਣਾ ਲਈ ਕਿ ਸੁਣ ਕੇ ਫਿਰ ਚੁੱਪ ਕਰ ਗਏ, ਫਿਰ ਸੌਂ ਗਏ। ਭਗਤ ਜੀ ਕਹਿੰਦੇ ਨਾਓ ਆਈ ਕੈਨੋਟ ਗੋ ਬੈਕ ਟੂ ਸਲੀਪ, ਆਈ ਵਿਲ ਹੈਵ ਟੂ ਡੂ ਸਮਥਿੰਗ। ਤੋ ਕੀ ਕਰਦੇ ਹਨ? ਹੁਣ ਅਗਲੀ ਲਾਈਨ ਦੇ ਵਿੱਚ ਆਉਂਦਾ ਹੈ ਕਿ ਉਹ ਹੁਣ ਸੌਂਦੇ ਨਹੀਂ ਹਨ, ਅਵੋਇਡ ਨਹੀਂ ਕਰਦੇ, ਜਾ ਕੇ ਭੁੱਲ ਨਹੀਂ ਜਾਂਦੇ। ਦੈਨ ਹੀ ਇਜ਼ ਇਨ ਐਕਸ਼ਨ, ਤੇ ਕੀ ਕਰਦੇ ਹਨ? ਆਓ ਪ੍ਰੇਮ ਨਾਲ ਸੁਣੋ ਉਸ ਲਾਈਨ ਨੂੰ ਪਹਿਲਾਂ।

no, last line, which a sense of responsibility. ਪਕਰਦਾਸ ਜੀ ਆਖਦੇ ਹਨ ਕੌਰਵਦਾਸ ਪਹਿਓ ਜਬ ਲਿਖ, ਕਹਿੰਦੇ ਅੱਗੇ ਮੈਂ ਦੂਸਰਿਆਂ ਦਾ ਹਿਸਾਬ ਕਿਤਾਬ ਰੱਖਦਾ ਹੁੰਦਾ ਸੀ, ਸਭਨਾਂ ਦਾ ਰੱਖਦਾ ਹੁੰਦਾ ਸੀ ਕਿ ਮੈਂ ਸਭਨਾਂ ਨੂੰ ਜਾਣਦਾ ਕੌਣ ਕੀ ਕਰਦਾ ਕੌਣ ਨੀ ਕੀ ਨਹੀਂ ਕਰਦਾ, ਸਭਨਾਂ ਨੂੰ ਜਾਣਦਾ। ਕਹਿੰਦੇ ਹੁਣ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਮੈਂ ਕੀ ਕਰਦਾ ਰਿਹਾ। ਕੌਰਵਦਾਸ ਪਹਿਓ ਜਬ ਲਿਖੋ, ਜਦੋਂ ਮੈਂ ਕਹਿੰਦੇ ਆਪਣਾ ਲੇਖਾ ਜੋਖਾ ਕੀਤਾ, ਆਪਣਾ ਹਿਸਾਬ ਕਿਤਾਬ ਕੀਤਾ, ਤਾਂ ਫਿਰ ਕੀ ਹੋਇਆ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ, ਜੋ ਮੈਨੂੰ ਆਪਣੇ ਕਰਮ ਨਜ਼ਰ ਨਹੀਂ ਸਨ ਆਉਂਦੇ ਹੁੰਦੇ, ਜੋ ਮੈਂ ਖੁਦ ਕਰਦਾ ਸਾਂ, ਕਹਿੰਦੇ ਜੋ ਕੁਛ ਮੈਂ ਕਰਦਾ ਰਿਹਾ ਕਰਦਾ ਸੀ, ਕਹਿੰਦੇ ਉਹ ਸਾਹਮਣੇ ਮੇਰੇ ਪ੍ਰਤੱਖਸ਼ ਦੇ ਵਿੱਚ ਮੈਂ ਉਸਨੂੰ ਦੇਖਿਆ ਕਿ ਮੈਂ ਕੀ ਕਰਦਾ ਰਿਹਾ, ਅਤੇ ਉਸਦੀ ਸਾਰੀ ਦੀ ਸਾਰੀ ਰਿਸਪੋਂਸੀਬਿਲਟੀ ਅੱਗੇ ਮੈਂ ਦੂਸਰਿਆਂ ਤੇ ਸਿੱਟਦਾ ਸੀ। ਅਦਰਸ ਆਰ ਰਿਸਪੋਂਸੀਬਲ ਫਾਰ ਮਾਈ ਪੇਨ, ਫਾਰ ਮਾਈ ਪ੍ਰੋਬਲਮ। ਪਰ ਕਹਿੰਦੇ ਹਨ ਹੁਣ ਕਿਉਂਕਿ ਮੈਨੂੰ ਨਜ਼ਰ ਆ ਗਿਆ, ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਦੂਸਰਿਆਂ ਦਾ ਕਰਦਾ ਸੀ, ਹੁਣ ਮੈਂ ਆਪਣਾ ਕੀਤਾ ਹੈ। ਤੇ ਜਦ ਖੁਦ ਕਰਮ ਕਰਦਾ ਸੀ ਤੇ ਫਿਰ ਰਿਸਪੋਂਸੀਬਲ ਵੀ ਤੇ ਫਿਰ ਆਪ ਹੀ ਸੀ, ਕੋਈ ਹੋਰ ਖੜਾ ਹੋ ਸਕਦਾ। ਹੁਣ ਕਹਿੰਦੇ ਟੋਟਲ ਰਿਸਪੋਂਸੀਬਿਲਟੀ ਮੈਂ ਆਪਣੇ ਤੇ ਲੈ ਰਿਹਾ ਹਾਂ ਆਪਣੇ ਮਾੜੇ ਕਰਮਾਂ ਦੀ, ਤੇ ਉਹਨਾਂ ਦੇ ਵਿੱਚੋਂ ਜੋ ਦੁੱਖ ਉਤਪੰਨ ਹੁੰਦਾ ਸੀ। ਔਰ ਬਾਬਾ ਜੀ ਇਸ ਗੱਲ ਨੂੰ ਬਾਣੀ ਚ ਸਪੋਰਟ ਕਰਦੇ ਹਨ, ਇਸ ਤਰ੍ਹਾਂ ਕਹਿੰਦੇ ਹਨ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨ, ਭੁੱਲ ਕੇ ਵੀ ਕਦੇ ਕਿਸੇ ਨੂੰ ਦੋਸ਼ ਨਾ ਦਿਓ। ਇਫ ਯੂ ਆਰ ਐਕਸਪੀਰੀਅੰਸਿੰਗ ਸਮ ਪੇਨ, ਦੈਟ ਇਜ਼ ਓਨਲੀ ਬਿਕੋਜ਼ ਆਫ ਯੂ, no other can cause pain to you, that is only because of you. Kehnde han joi joi kino soi soi dekhyo, jo jo kuch main karda si hun samjhya ha kithe kithe galti si, kithe kithe ignorance si, kithe kithe agyan si, kithe kithe meri kamzori si, kithe kithe aadat to majboor si, kehnde hun main samjhya ha, te eh sare di sari samjhne kehnde mainu eh awareness ditti, main apna sara hi oh lekha jokha paad ditta hai, ਆਪਣੇ ਆਪ ਨੂੰ ਜਦੋਂ ਰਿਸਪੋਂਸੀਬਲ ਠਹਿਰਾਇਆ ਹੈ ਤੇ ਹੁਣ ਮੇਰੀ ਹੀ ਡਿਊਟੀ ਬਣਦੀ ਹੈ ਕਿ ਮੈਂ ਹੀ ਪਹਿਲਾਂ ਰਿਸਪੋਂਸੀਬਲ ਸੀ ਆਪਣੇ ਆਪ ਨੂੰ ਖਰਾਬ ਕਰਨ ਦੇ ਵਿੱਚ, ਹੁਣ ਇਹ ਮੇਰੀ ਹੀ ਆਪਣੀ ਰਿਸਪੋਂਸੀਬਿਲਟੀ ਹੈ ਕਿ ਮੈਂ ਆਪਣੇ ਆਪ ਨੂੰ ਸਾਧੂ ਦੀ ਸੰਗਤ ਚ ਬੈਠ ਕੇ ਸਾਧੂ ਵਰਗਾ ਹੀ ਬਣਾਵਾਂ, ਉਹਨਾਂ ਜਿਹਾ ਹੀ ਬਣਾਵਾਂ। ਕਹਿੰਦੇ ਹਨ ਬਸ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਜਾਣ ਲਿਆ, ਦੇਖ ਲਿਆ, ਸਮਝ ਲਿਆ, ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਕਹਿੰਦੇ ਹਨ ਪਰਮ ਗਤੀ ਆ ਗਈ, ਉੱਚੀ ਅਵਸਥਾ ਪ੍ਰਾਪਤ ਹੋ ਗਈ, ਅਕਾਲ ਪੁਰਖ ਵਾਹਿਗੁਰੂ ਦਾ ਮਿਲਨ ਹੋਇਆ। ਤਾਂ ਇਹ ਉਤਨੀ ਦੇਰ ਤੱਕ ਸੰਭਵ ਨਹੀਂ ਹੈ ਜਿਤਨੀ ਦੇਰ ਤੱਕ ਉਹ ਕੰਟਰਾਸਟ ਸਾਡੇ ਸਾਹਮਣੇ ਨਾ ਆਵੇ, ਜਿਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਦੇਖ ਸਕੀਏ। ਤਾਂ ਆਓ ਅੱਜ ਦੇ ਕੀਰਤਨ ਦੀ ਇੱਥੇ ਸਮਾਪਤੀ ਹੈ। ਜੋ ਸਾਨੂੰ ਸਿੱਖਿਆ ਮਿਲਦੀ ਹੈ ਉਹ ਇਹ ਹੈ ਕਿ ਅਸਾਂ ਉਹਨਾਂ ਪੁਰਸ਼ਾਂ ਦੀ ਸੰਗਤ ਕਰਨੀ ਹੈ ਜਿਹਨਾਂ ਪੁਰਸ਼ਾਂ ਦੀ ਸੰਗਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਰਿਫਲੈਕਟ ਕਰ ਸਕੀਏ ਤੇ ਆਪਣੇ ਅੰਦਰ ਨੂੰ ਦੇਖ ਸਕੀਏ, ਤੇ ਫਿਰ ਆਪਣੇ ਅੰਦਰ ਨੂੰ ਬਦਲਣ ਦੇ ਵਾਸਤੇ ਇੰਸਟੈਂਟ ਐਕਸ਼ਨ ਲਈਏ ਅਤੇ ਹੋਰ ਕਿਸੇ ਨੂੰ ਰਿਸਪੋਂਸੀਬਲ ਨਾ ਠਹਿਰਾਈਏ। ਉਸ ਦੇ ਨਾਲ ਜੀਵਨ ਚ ਅਤਿ ਸ਼ਾਂਤੀ, ਸੁੱਖ ਔਰ ਆਨੰਦ ਪੈਦਾ ਹੁੰਦਾ ਹੈ, ਅਤੇ ਆਪਣੇ ਅਵਗੁਣਾਂ ਨੂੰ ਸਵੀਕਾਰ ਕਰਨ ਦੇ ਨਾਲ ਹੀ ਉਹਨਾਂ ਤੋਂ ਛੁਟਕਾਰਾ ਮਿਲਦਾ ਹੈ। ਅਸੀਂ ਕਹਿੰਦੇ ਹਾਂ ਨਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਾਇਆ, ਕਹੋ ਨਾਨਕ ਹਮ ਨੀਚ ਕਰਮ। ਇੱਥੇ ਐਕਸੈਪਟੈਂਸ ਹੈ ਨਾ ਕਿ ਮੇਰੇ ਨੀਚ ਕਰਮ ਹਨ। ਇਹ ਸਿਰਫ ਕਹਿਣ ਦੇ ਮਾਤਰ ਹੀ ਨਹੀਂ ਹੈ ਕਿ ਅਸਾਂ ਰੋਜ਼ਾਨਾ ਇਸ ਦਾ ਨਿਤਨੇਮ ਕਰਨਾ ਹੈ, ਇਹ ਨੀਚ ਕਰਮਾਂ ਨੂੰ ਜਾਣਨਾ ਵੀ ਹੈ ਔਰ ਉਹਨਾਂ ਨੂੰ ਜਾਣਨ ਤੋਂ ਬਾਅਦ ਇਹ ਕਹਿਣਾ ਹੈ ਔਰ ਫਿਰ ਅਰਦਾਸ ਕਰਨੀ ਹੈ ਕਿ ਗੁਰੂ ਬਾਬਾ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਕਰਮ ਬਦਲੋ, ਆਪਣੀ ਬਖਸ਼ਿਸ਼ ਕਰੋ। ਉਸ ਤੋਂ ਬਾਅਦ ਜੋ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਪ੍ਰੇਮ ਨਾਲ ਗਾਓ ਔਰ ਸਮਾਪਤ।

0: ਪਸੰਦ ਦਾ
1: ਗੁਰੂ ਕੇ ਸਿੱਖ। ਅੱਜ ਜੋ ਕੀਰਤਨ ਦਾ ਮਾਹੌਲ ਹੈ ਆਪ ਤੇ ਜੋ ਇਹ ਸੰਗਤ ਦੇ ਚਰਣਾਂ ਵਿਚ ਹਾਜ਼ਰੀ ਭਰਨ ਦਾ ਗੁਰੂ ਦੀ ਹਜ਼ੂਰੀ ਵਿਚ ਸੋ ਸਤਸੰਗ ਜੀਓ ਹੁਣੇ ਆਪ ਜੀ ਨੇ ਬੜੇ ਸਤਿਕਾਰਯੋਗ ਦੀਦਾਰ ਸਿੰਘ ਜੀ ਚਾਨਾ ਪੁਰਾਣੇ ਜੋ ਗੁਰਸਿੱਖ ਹਨ ਜਿਨ੍ਹਾਂ ਨੂੰ ਪਤਾ ਹੈ ਕਿ ਕੀਰਤਨ ਕਿਵੇਂ ਗਾਇਆ ਜਾਂਦਾ ਸੀ ਅੱਜ ਹਰ ਇੱਕ ਨੇ ਕੀਰਤਨ ਨੂੰ ਆਪਣੇ ਸਟਾਈਲ ਨਾਲ ਬਣਾ ਲਿਆ ਹੈ ਜੋ ਕੀਰਤਨ ਦੀ ਪੁਰਾਤਨਤਾ ਹੈ ਜੋ ਸਿੱਖਣਾ ਹੈ ਜੋ ਰਾਗ ਹੈ ਰਾਗ ਨਾਦ ਸਭ ਸੱਚ ਹੈ ਪਰ ਇਸ ਨੂੰ ਗਾਵੇ ਕੌਣ ਇਸ ਨੂੰ ਸਿੱਖੇ ਕੌਣ ਹਾਂ ਪਰ ਕੁਛ ਗੁਰਮੁਖ ਪਿਆਰੇ ਪਿਆਰ ਵਾਲੇ ਪੁਰਾਤਨਤਾ ਜਿਨ੍ਹਾਂ ਨੇ ਹਾਲੀ ਤੱਕ ਕਾਇਮ ਕੀਤੀ ਹੈ ਹੁਣੇ ਚਾਨਾ ਸਾਹਿਬ ਨੇ ਕਿਹਾ ਕੋਈ ਚੀਜ਼ ਸੁਣਾਓ ਜਦੋਂ ਵੀ ਕੀਰਤਨ ਸ਼ੁਰੂ ਹੋਵੇ ਅੱਜ ਕੱਲ ਮਹੀਨਿਆਂ ਵਿਚ ਦਰਬਾਰ ਸਾਹਿਬ ਦੀ ਮਰਿਆਦਾ ਇਹ ਹੈ ਕਿ ਬਸੰਤ ਦੇ ਵਿਚ ਸ਼ਬਦ ਪੜਿਆ ਜਾਏ ਸਭ ਤੋਂ ਪਹਿਲਾਂ ਇਹ ਮਰਿਆਦਾ ਹੈ ਤੋ ਗੁਰੂ ਕਿਰਪਾ ਕਰੇ ਮੈਂ ਆਪ ਜੀ ਨੂੰ ਬਸੰਤ ਚੜਿਆ ਫੋਲੀ ਬਨ ਰਾਏ ਇਹ ਜੀ ਜੰਤ ਫੂਲੇ ਹਰ ਚਿਤ ਲਾਏ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਇਹ ਹਰਿਆਵਲ ਇਸ ਘਰ ਤੇ ਜੋ ਬਖਸ਼ਿਸ਼ ਕੀਤੀ ਹੈ ਗੁਰੂ ਨੇ ਜੋ ਕਿਰਪਾ ਕੀਤੀ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਔਰ ਜੋ ਇਹ ਰੀਤ ਹੈ ਬੜੀ ਪੁਰਾਤਨ ਰੀਤ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਬਸੰਤ ਰਾਗ ਨੂੰ ਖੋਲਣਾ ਪੰਜ ਸ਼ਬਦ ਬਸੰਤ ਦੇ ਪੜ੍ਹ ਕੇ ਉਸ ਤੋਂ ਬਾਅਦ ਕੜਾ ਪ੍ਰਸ਼ਾਦ ਕਰਨਾ ਇਹ ਮਰਿਆਦਾ ਹੈ ਔਰ ਜੋ ਇਹ ਤਾਲ ਹੋਏਗਾ ਇਹ ਪੰਜ ਤਾਲ ਦੀ ਬਰਾਬਰ ਦੀ ਸਵਾਰੀ ਹੈ ਅਸ਼ੋਕ ਤਾਲ ਹੈ ਆਹ ਬੜੇ ਪਿਆਰ ਸਹਿਤ ਕਿਉਂਕਿ ਸਾਧ ਸੰਗਤ ਜੀਓ ਅਸੀਂ ਕਿੰਨਾ ਕਿੰਨਾ ਪੈਸਾ ਜਾ ਕੇ ਹਾਲਾਂ ਵਿਚ ਖਰਚ ਕਰਨੇ ਹਾਂ ਆਰਟਿਸਟ ਲੋਕਾਂ ਨੂੰ ਸੁਣਨੇ ਹਾਂ ਕਲਾਕਾਰ ਲੋਕਾਂ ਨੂੰ ਸੁਣਨੇ ਹਾਂ ਜਾ ਕੇ ਪਰ ਜਿਹੜੇ ਆਪਦੇ ਜੋੜੇ ਚਾੜਨ ਵਾਲੇ ਕੀਰਤਨੀਏ ਹਨ ਜਦ ਤੱਕ ਤੁਸੀਂ ਨਹੀਂ ਉਹਨਾਂ ਨੂੰ ਮਾਣ ਦਿਓਗੇ ਉਹ ਕਿਤੇ ਕੋਲ ਜਾਣਗੇ ਸੋ ਬੜੀ ਆਪ ਦੀ ਮਿਹਰ ਹੈ ਆਪਨੇ ਜੋ ਇਹ ਥੋੜਾ ਜਿਹਾ ਵਕਤ ਬਖਸ਼ਿਆ ਹੈ ਪੰਜ ਮਿੰਟ ਦੇ ਵਿਚ ਆਪ ਦੀ ਹਾਜ਼ਰੀ ਪੂਰੀ ਕਰਕੇ ਆਪ ਬੜੇ ਪਿਆਰ ਸਹਿਤ ਗੁਰੂ ਅਮਰਦਾਸ ਪਾਤਸ਼ਾਹ ਬਸੰਤ ਚੜਿਆ ਬਸੰਤ ਮਹੱਲਾ ਤੀਜਾ ਹੋਲੀ ਬਨ ਰਾਏ ਬਸੰਤ ਚੜਿਆ।

ਸਤਨਾਮ ਸ੍ਰੀ ਵਾਹਿਗੁਰੂ ਜੀ ਸੁਰਠ ਮਹਲਾ ਪੰਜਵਾਂ।

परमेश्वर बनत बनाई, फिर डोलत कतहु नाही। साचे

तिस गुर को सद करी नमस्कार, तिस गुर को सद जान

सुना नहीं कितनी बख्शिश गुरु दे दर्शन कर।